ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਸੁੱਖ ਨਹੀਂ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ। ਆਪਾਂ ਪਹਿਲਾਂ ਬੇਨਤੀ ਕੀਤੀ ਸੀ ਕਿ ਦੋ ਸੁੱਖ ਨੇ, ਇੱਕ ਤਨ ਦਾ ਹੈ ਇੱਕ ਮਨ ਦਾ ਹੈ। ਤਨ ਦੇ ਸੁੱਖ ਦੁਨਿਆਵੀ ਪਦਾਰਥ ਨੇ, ਉਹ ਦੁਨਿਆਵੀ ਧਨ ਇਕੱਠਾ ਕਰੋਗੇ ਤੇ ਮਿਲਣਗੇ, ਪਰ ਉਹਨਾਂ 'ਚ ਮਨ ਦਾ ਸੁੱਖ ਨਹੀਂ ਮਿਲਦਾ। ਜਿੰਨੇ ਮਰਜ਼ੀ ਪਦਾਰਥ ਇਕੱਠੇ, ਕੋਈ ਕਿੰਨਾ ਅਮੀਰ ਹੋ ਜਾਵੇ, ਉਹਨੂੰ ਮਨ ਦਾ ਸੁੱਖ ਨਹੀਂ ਮਿਲਦਾ। ਮਨ ਦਾ ਸੁੱਖ ਗੁਰਬਾਣੀ 'ਚ ਇਹੋ ਸਿਮਰ ਨਹੀਂ ਦੱਸਿਆ, ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼। ਅੱਜ ਤੁਸੀਂ ਹੁਕਮਨਾਮਾ ਸਾਹਿਬ ਸਾਰਿਆਂ ਨੇ ਪੜ੍ਹਿਆ, ਉੱਥੇ ਕਬੀਰ ਸਾਹਿਬ ਦੇ ਬਚਨ ਨੇ, ਕਹਿੰਦੇ ਤੁਸੀਂ ਕਦੀ ਵੇਖਿਆ ਨਹੀਂ ਗਾ, ਆਪਾਂ ਸਮਝਦੇ ਨਹੀਂ ਸੋਚਦੇ ਨਹੀਂ, ਜੋ ਦਿਨ ਆਵੇ ਸੋ ਦਿਨ ਜਾਹੀ। ਦਿਨ ਜਿਹੜਾ ਚੜ੍ਹਦਾ ਉਹ ਲੰਘ ਜਾਂਦਾ, ਅਤੇ ਇਸ ਤਰ੍ਹਾਂ ਹੌਲੀ ਹੌਲੀ ਕਰਦਿਆਂ ਕਿ ਸਾਡੀ ਉਮਰ ਖਤਮ ਹੋ ਜਾਣੀ। ਦਿਨ ਤੇ ਪਹਿਰ, ਪਹਿਰ ਤੇ ਘੜੀ, ਇਹ ਦਿਨ ਦੇ ਪੈਮਾਨੇ ਨੇ, ਵਿੱਸੇ ਚੱਸੇ ਘੜੀਆਂ ਪਹਿਰ। ਘੜੀਆਂ ਤੋਂ ਪਹਿਰ ਬਣਦੇ ਨੇ, ਚਾਰ ਪਹਿਰ ਦਾ ਦਿਨ ਹੁੰਦਾ, ਚਾਰ ਪਹਿਰ ਦੀ ਰਾਤ ਹੁੰਦੀ। ਇੱਦਾਂ ਹੀ ਪਹਿਲਾਂ ਘੜੀਆਂ ਲੰਘਦੀਆਂ ਜਾਂਦੀਆਂ, ਪਹਿਰ ਬਣ ਜਾਂਦਾ, ਪਹਿਰ ਲੰਘ ਕੇ ਦੂਜਾ ਪਹਿਰ ਆ ਜਾਂਦਾ, ਹੁਣ ਤੀਜਾ ਪਹਿਰ ਆ ਗਿਆ, ਫਿਰ ਚੌਥਾ ਰਾਤ ਪੈ ਗਈ। ਇਹ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਇਹ ਲੰਘਦੀ ਜਾਂਦੀ ਹੈ, ਅਤੇ ਇਸੇ ਨਾਲ ਹੀ ਸਾਡਾ ਜਿਹੜਾ ਸਮਾਂ ਹੈ ਦਿਨਾਂ ਦਾ, ਜੋ ਦਿਨ ਆਵੇ ਸੋ ਦਿਨ ਜਾਹੀ। ਕਿਉਂਕਿ ਆਪਾਂ ਨੂੰ ਦਿਨ ਗਿਣ ਕੇ ਦਿੱਤੇ ਵਾਹਿਗੁਰੂ ਨੇ, ਅਤੇ ਜਿੰਨੇ ਸਵਾਸ ਲੈਣੇ ਉਹ ਵੀ ਗਿਣਤੀ ਦੇ ਆ, ਕਿਤੇ ਇਹ ਨਾ ਸਮਝਿਓ ਕਿ ਇਹ ਅਨਲਿਮਿਟਡ ਹੈ। ਕਹਿੰਦੇ ਗਣ ਘਾਲੇ ਸਭ ਦਿਵਸ, ਗਣ ਘਾਲੇ ਜਿੰਨੇ ਦਿਨ ਰਹਿਣਾ ਉਹ ਗਿਣਤੀ ਦੇ ਆ। ਸਵਾਸ ਨਾ ਵਧਣ ਘਟਣ ਤਿਲ ਸਾਰ, ਅਤੇ ਸਵਾਸ ਵੀ ਗਿਣਤੀ ਦੇ ਆ, ਇਹ ਵਧਣੇ ਘਟਣੇ ਨਹੀਂ ਕੋਈ ਵੀ। ਜਿੱਦਣ ਸਵਾਸਾਂ ਦਾ ਧਨ ਖਤਮ ਹੋ ਗਿਆ ਆਪਾਂ ਨੂੰ ਜਾਣਾ ਪੈਣਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੋਚ ਰਹਿਣ ਥਿਰ ਨਾਹੀ। ਕਿੰਨੇ ਸੰਗੀ ਸਾਥੀ ਤੁਰੇ ਜਾਂਦੇ, ਆਹ ਹੁਣ ਤਾਂ ਥੋੜ੍ਹੀ ਜਿਹੀ ਕਿਰਪਾ ਹੁੰਦੀ ਹੋਈ ਆ। ਆ ਪਿਛਲੇ ਸਮੇਂ ਦੇ ਵਿੱਚ ਇੱਥੇ ਰੋਜ਼ ਹੀ ਵੀਰਵਾਰ ਨੂੰ ਕੋਈ ਨਾ ਕੋਈ ਫਿਊਨਰਲ ਹੁੰਦਾ ਸੀ, ਉਹਨਾਂ ਕਹਿਣਾ ਜੀ ਤੁਸੀਂ ਉੱਧਰ ਸਿਮਰਨ ਕਰ ਲਓ, ਇੱਥੇ ਫਿਊਨਰਲ ਆ ਅੱਜ। ਆ ਹੁਣ ਕੁਛ ਬਖਸ਼ਿਸ਼ ਹੋਈ ਸਤਿਗੁਰ, ਉਹਨੇ ਤੁਹਾਨੂੰ ਵਿਆਹਾਂ ਦੇ ਕਾਰਡ ਨਹੀਂ ਆਉਂਦੇ ਜਿੰਨੇ ਭੋਗਾਂ ਦੇ ਆਉਂਦੇ। ਅਤੇ ਸਤਿਗੁਰੂ ਦੱਸਦੇ ਨੇ ਇਹ ਸਮਾਂ ਸਾਰਿਆਂ ਦਾ ਆਉਣਾ ਵਾ, ਵਾਰੀ ਆ ਭੋ ਆਪਣੀ, ਕੋਈ ਨਾ ਬੰਦੇ ਧੀਰ, ਇੱਥੇ ਨਹੀਂ ਰਹਿਣਾ ਕਿਸੇ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ ਨਾ ਕਿੰਨੇ ਸੰਗੀ ਤੁਰੇ ਜਾਂਦੇ, ਉਹਨਾਂ ਸਾਨੂੰ ਸਮਝਾਇਆ। ਉਹਨਾਂ ਫਿਰ ਇਸ ਜੀਵਨ ਨੂੰ ਨਾ ਚਾਰ ਉਦਾਹਰਣਾਂ ਦੇ ਕੇ ਸਮਝਾਇਆ। ਧਨ ਜਿਵੇਂ ਕੋਈ ਬੰਦਾ ਇਕੱਠਾ ਕਰ ਲਵੇ, ਅਮੀਰ ਹੋ ਜਾਂਦਾ, ਅਤੇ ਫਿਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹ ਬੈਂਕਰਪਟ ਹੋ ਜਾਂਦਾ, ਹੈ ਨਾ। ਇਹ ਦੁਨਿਆਵੀ ਧਨ ਵੀ ਸਦਾ ਨਹੀਂ ਰਹਿੰਦਾ। ਅਜਵਾਨੀ ਆਈ ਅਤੇ ਪਤਾ ਨਹੀਂ ਲੱਗਾ ਕਿੱਧਰ ਗਈ, ਹੈ ਨਾ। ਇਹ ਵੀ ਉਦਾਹਰਣ ਦਿੱਤੀ ਸਤਿਗੁਰਾਂ ਨੇ। ਫੁੱਲ ਦੀ ਉਦਾਹਰਣ ਦਿੱਤੀ ਆ, ਫੁੱਲ ਤੁਸੀਂ ਵੇਖਿਆ ਸੀ ਜਦੋਂ ਮੀਂਹ ਪੈਂਦੇ ਆ ਨਾ, ਹੁਣ ਗਾਂਹ ਮੀਂਹ ਪੈਣਗੇ ਨਵੰਬਰ ਦੇ ਵਿੱਚ, ਇਹ ਸਾਰੇ ਪਹਾੜਾਂ 'ਤੇ ਫੁੱਲ ਖਿੜ ਜਾਣੇ, ਪਰ ਬਹੁਤਾ ਚਿਰ ਨਹੀਂ ਰਹਿੰਦੇ। ਫੁੱਲ ਦਾ ਵੀ ਜੀਵਨ ਛੋਟਾ ਜਿਹਾ। ਕਹਿੰਦੇ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਨਾਠੀ ਅੜੇ ਹੁੰਦੇ ਪ੍ਰਾਹੁਣੇ, ਇਹ ਚਾਰ ਕੁ ਦਿਨਾਂ ਦੇ ਪ੍ਰਾਹੁਣੇ ਨੇ। ਪੱਬਣ ਕੇਰੇ ਪਤ ਜਿਉਂ, ਪੱਬਣ ਕਿਹਾ ਹੈ ਇੱਕ ਛੋਟਾ ਜਿਹਾ ਲਾਜਵੰਤੀ ਦਾ ਪੌਦਾ ਹੁੰਦਾ, ਉਹਦੇ ਜਦੋਂ ਤੁਸੀਂ ਹੱਥ ਲਾਉਂਦੇ ਪੱਤਿਆਂ ਨੂੰ, ਉਹ ਮੁੜ ਜਾਂਦੇ, ਫਿਰ ਸੁੱਕ ਜਾਂਦੇ, ਫਿਰ ਝੜ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਪੱਬਣ ਕੇਰੇ ਪੱਤ ਜਿਉਂ, ਢਲ ਢੁਲ ਜੁੰਮਣ ਹਾਰ। ਕਹਿੰਦੇ ਇੰਨਾ ਜੀਵਨ ਹੈ ਤੁਹਾਡਾ, ਰੰਗ ਮਾਣ ਲੈ ਪਿਆਰਿਆ। ਗੁਰੂ ਨਾਨਕ ਸਾਹਿਬ ਕਹਿੰਦੇ ਕਿਤੇ ਜਿਹੜੇ ਚਾਰ ਦਿਨ ਹੈਗੇ ਤੇਰੇ ਕੋਲ, ਉਹਨਾਂ 'ਚ ਤਾਂ ਰੰਗ ਮਾਣ ਲਾ ਤੂੰ।
ਜਾਂ ਜੋਬਨ ਨਾ ਹੁੱਲਾ, ਅਜੇ ਜਵਾਨ ਆ ਬੋਲ ਸਕਦਾ ਤੂੰ, ਇਨਾਮ ਦਾ ਰੰਗ ਕਿਹਾ ਮੰਨਣ ਲਈ। ਰੰਗ ਵੀ ਦੋ ਕਿਸਮ ਦੇ ਆ, ਮਾਇਆ ਦੇ ਰੰਗ ਵੀ ਨੇ, ਪਰ ਉਹਨਾਂ ਤੋਂ ਸਾਨੂੰ ਖਬਰਦਾਰ ਕੀਤਾ, ਕਹਿੰਦੇ ਉਹਨਾਂ ਤੋਂ ਬਚ ਜਾਓ, ਪ੍ਰਬੰਧ ਕਰ ਲਓ ਭਜਣ ਦਾ। ਸਰੰਜਾਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ। ਅਤੇ ਆਹ ਰੰਗ ਜਿਹੜਾ ਵਾ ਇਹ ਮੰਨਣਾ ਤੁਸੀਂ, ਰੰਗ ਮਾਣ ਲੈ ਪਿਆਰਿਆ, ਇਹਨੂੰ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ, ਇਹ ਰੰਗ ਲਾਉਣਾ ਮੰਨ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੋਲਾ। ਕਿਉਂਕਿ ਜਵਾਨੀ 'ਚ ਹੀ ਆਪਾਂ ਜਪ ਸਕਦੇ ਹਾਂ, ਜਦੋਂ ਬੁੱਢੇ ਹੋ ਗਏ ਨਾ ਤਾਂ ਫੇਰ ਨਹੀਂ ਬੋਲਿਆ ਜਾਣਾ। ਨੈਣੋ ਨੀਰ ਬਹੇ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬਖਿਆ ਕਰੇ ਪ੍ਰਾਣੀ। ਵੇਖੋ ਕਿੰਨਾ ਸਮਝਾਇਆ ਗੁਰਬਾਣੀ 'ਚ ਕਿ ਇਹ ਬੜੇ ਵੱਡੇ ਭਾਗਾਂ ਨਾਲ ਮਾਨਸ ਜਨਮ ਮਿਲਦਾ ਗੁਰੂ ਪਿਆਰਿਓ, ਬਹੁਤ ਵੱਡੇ ਭਾਗ ਹੁੰਦੇ ਆ ਜਦੋਂ ਵਡਭਾਗੀ ਦੁਲੱਭ ਦੇ ਪਾਈ ਵਡਭਾਗੀ, ਅਤੇ ਜੇ ਜਪਦੇ ਨਹੀਂ ਕਹਿੰਦੇ ਤੁਸੀਂ ਸੂਸਾਈਡ ਕਰ ਰਹੇ ਹੋ। ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮਘਾਤੀ, ਆਤਮਘਾਤੀ ਹੁੰਦਾ ਜਿਹੜਾ ਸੂਸਾਈਡ ਕਰ ਲੈਂਦਾ। ਅਤੇ ਆਪਾਂ ਜਪਿਆ ਕਰੀਏ, ਹੈ ਨਾ, ਮਿਣਿਆ ਆਪਾਂ ਨੂੰ ਸਾਰਿਆਂ ਨੂੰ, ਹੈ ਨਾ, ਆਪਾਂ ਬੜੇ ਦੇ ਤਰਲੇ ਲਏ ਦੂਜੀਆਂ ਜੂਨਾਂ ਦੇ ਵਿੱਚ, ਕਿਉਂਕਿ ਸਾਰਿਆਂ 'ਚ ਜੋਤ ਰੂਪ ਵਾਹਿਗੁਰੂ ਹੈ ਨਾ। ਅਤੇ ਜਦੋਂ ਬੰਦੇ ਨੂੰ ਵੇਹਦੇ ਸੀ ਨਾ ਆਪਾਂ, ਅਤੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਅੰਤਰਗਤ ਕਰਦੇ ਕਿ ਵਾਹਿਗੁਰੂ ਸਾਨੂੰ ਵੀ ਮਾਨਸ ਜਨਮ ਦੇ, ਤੋ ਕਈ ਜਨਮਾਂ ਦਾ ਪ੍ਰਚੂਨ ਇਕੱਠਾ ਹੋਇਆ ਅਤੇ ਫਿਰ ਮਾਨ ਜਨਮ ਮਿਲਦਾ। ਫਿਰਤ ਫਿਰਤ ਬਹੁਤੇ ਯੁੱਗ ਲੰਘ ਜਾਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ। ਅਤੇ ਮਿਲਣਾ ਕੇਵਲ ਸਿਮਰਨ ਦੇ ਨਾਲ ਹੀ ਆ, ਹੋਰ ਕੋਈ ਤਰੀਕਾ ਨਹੀਂ ਦੱਸਿਆ ਗੁਰਬਾਣੀ 'ਚ। ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਕਹਿੰਦੇ ਉਹਨੂੰ ਤੂੰ ਮਨ 'ਚ ਕਿਉਂ ਨਹੀਂ ਵਸਾਉਂਦਾ, ਉਹਨੂੰ ਤੂੰ ਯਾਦ ਕਿਉਂ ਨਹੀਂ ਕਰਦਾ, ਜੇ ਤੈਨੂੰ ਮਾਨਸ ਜਨਮ ਮਿਲ ਗਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਰਨਾ ਕੀ ਆ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਨਹੀਂ ਹੈ ਕਿ ਦੁਨਿਆਵੀ ਕੰਮ ਆਪਾਂ ਛੱਡ ਦੇਣੇ, ਉਹ ਗੱਲ ਨਹੀਂ ਕੀਤੀ ਸਤਿਗੁਰਾਂ ਨੇ। ਉਹ ਤਾਂ ਕਹਿੰਦੇ ਕਿਰਤ ਕਰੋ, ਅਵਰ ਕਾਜ ਕੀ ਕਰਦੇ ਸੀ, ਕੋਈ ਕਿਤੇ ਤੁਰਿਆ ਫਿਰਦਾ ਸੀ, ਕੋਈ ਕਿਤੇ ਤੁਰਿਆ ਫਿਰਦਾ ਸੀ, ਵਾਹਿਗੁਰੂ ਲੱਭਦਾ। ਨਿਓਲੀ ਕਰਮ ਕਰੇ ਬਹੁ ਆਸਣ, ਉਹਨੂੰ ਅਵਰ ਕਾਜ ਕਿਹਾ। ਨਿਓਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ ਮਤ ਸਾਧਨ, ਨਿਮਖ ਨਿਮ ਕਰ ਸਰੀਰ ਕਿਤਾਬ ਤੋਪੀ ਹੋਮੇ। ਇਹਨੂੰ ਅਵਰ ਕਾਜ ਕਹਿੰਦੇ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ। ਕਹਿੰਦੇ ਇਹਦੇ ਨਾਲ ਨਹੀਂ ਤੁਸੀਂ ਮਿਲ ਸਕਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੇਖੋ ਕਿੱਡਾ ਸੌਖਾ ਤਰੀਕਾ, ਸੰਗਤ ਆਓ ਬੈਠੋ ਅਤੇ ਤੁਸੀਂ ਨਾਮ ਜਪੋ, ਕੇਵਲ ਜਪੋ ਤਾਂ ਏਕੋ ਨਾਮਾ। ਕਬੀਰ ਸਾਹਿਬ ਦਾ ਅੱਜ ਸ਼ਬਦ ਜਿਹੜਾ ਦਿੱਤਾ ਉਹਨਾਂ ਨੇ, ਆ ਸੁਣ ਲਓ ਸਾਰੇ। ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਸ਼ੀਜੇ। ਦਿਨ ਲੰਘ ਗਿਆ, ਪਹਿਲਾਂ ਘੜੀਆਂ ਲੰਘੀਆਂ, ਪਹਿਰ ਲੰਘੇ, ਫਿਰ ਦਿਨ ਲੰਘ ਗਿਆ, ਰਾਤ ਆ ਜਾਣੀ, ਫਿਰ ਉਹ ਵੀ ਲੰਘ ਜਾਣੀ। ਅਤੇ ਤਨ ਜਿਹੜਾ ਸਾਡਾ ਇਹ ਛਿਜਦਾ ਜਾਂਦਾ, ਪਰ ਅਸੀਂ ਕਦੀ ਧਿਆਨ ਨਹੀਂ ਦਿੰਦੇ। ਬੈਤੀ ਯਾਦ ਕਦੇ ਦ੍ਰਿਸ਼ਟ ਨਾ ਧਾਰਚ, ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰਹਿਣੀ। ਮਾਧਵੇ ਨੂੰ ਤਾਂ ਭੱਜਦੇ ਨਹੀਂ ਅਸੀਂ, ਜਨਮ ਪਦਾਰਥ ਜੀਤ ਹਰ ਸ਼ਰਨੇ। ਇਹਦੇ ਸੰਗਤ 'ਚ ਆ ਗਏ, ਉਹਦਾ ਨਾਮ ਜਪਿਆ ਕਰੋ ਅਤੇ ਜਿੱਤ ਜਾਓਗੇ ਜਨਮ ਪਦਾਰਥ ਨੂੰ। ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ, ਕਹਿੰਦੇ ਤੁਹਾਡੀ ਉਮਰ ਲੰਘਦੀ ਜਾਂਦੀ ਆ, ਉਹ ਕਾਲ ਦਾ ਜਿਹੜਾ ਸੱਪ ਆ ਉਹ ਸ਼ਿਕਾਰੀ ਵਾਂਗੂ ਤੁਹਾਡੇ ਪਿੱਛੇ ਲੱਗਾ ਵਾ, ਅਤੇ ਉਹਨੇ ਪਤਾ ਨਹੀਂ ਕਦੋਂ ਫਾਹੀ ਪਾ ਲੈਣੀ। ਕਾਲ ਅਹੇਰੀ, ਅਹੇਰੀ ਹੁੰਦੀ ਫਾਹੀ, ਫਿਰ ਇਹ ਬਦਕ ਬਦਕ ਹੁੰਦਾ ਸ਼ਿਕਾਰੀ। ਜਿਵੇਂ ਸ਼ਿਕਾਰੀ ਫੜਦਾ ਨਾ ਜਾਨਵਰਾਂ ਨੂੰ, ਉਹ ਕੀ ਕਰਦਾ, ਉਹਨਾਂ ਦੇ ਮਨ ਭਾਉਂਦਾ, ਚੋਗਾ ਪਹਿਲਾਂ ਖਿਲਾਰਦਾ, ਉੱਤੇ ਜਾਲ ਪਾਇਆ ਹੁੰਦਾ, ਉਹ ਜਦੋਂ ਦਾਣਾ ਚੁੱਕਦੇ ਉਹ ਖਿੱਚ ਦਿੰਦਾ, ਹੈ ਨਾ, ਇੱਦਾਂ ਹੀ ਉਹਨੇ ਫੜ ਲੈਣਾ। ਸਤਿਗੁਰੂ ਗੁਰਬਾਣੀ ਜੀ ਦੱਸਦੇ ਆ, ਕਹਿੰਦੇ ਜਾਲ ਪਸਾਰ ਚੋਗ ਵਿਸਥਾਰੀ, ਪੰਖੀ ਜਿਉਂ ਫਹਾਵਤ ਹੈ।
ਤੇ ਅਸੀਂ ਬੰਧਨ ਕੱਟ ਲੈਣੇ ਪਹਿਲਾਂ ਹੀ। ਕਹੋ ਨਾਨਕ ਬੰਧਨ ਕੱਟਣ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੈ। ਸਾਨੂੰ ਤਰੀਕਾ ਦੱਸਤਾ ਸਤਿਗੁਰਾਂ ਨੇ ਗੁਰਬਾਣੀ ਚ। ਇਸ ਲਈ ਸਾਨੂੰ ਵਾਰ ਵਾਰ ਸਮਝਾਉਂਦੇ, ਕਿੰਨੀਆਂ ਉਦਾਹਰਨਾਂ ਦੇ ਕੇ, ਸੋ ਦਿਨ ਆਮਣ ਲਾਗਾ, ਕਿਤੇ ਜਿੰਨਾ ਕਰਕੇ ਤੂੰ ਨਾਮ ਨੂੰ ਭੁੱਲਿਆ ਪਿਆ ਵਾ, ਇਹ ਮਾਇਆ ਨੇ ਤੇਰੇ ਨਾਲ ਨਹੀਂ ਜਾਣਾ। ਮਾਤ ਪਿਤਾ ਭਾਈ ਸੁੱਤ ਬਨਤਾ, ਕਹੋ ਉਹ ਹੈ ਕਾਕਾ। ਕਿਤੇ ਜਬ ਲੱਗ ਜੋਤ ਕਾਇਆ ਮੈਂ ਵਰਤੇ, ਆਪਾ ਪਸ਼ੂ ਨਾ ਬੁੱਝੇ। ਇਹਨੂੰ ਪਸ਼ੂ ਕਿਹਾ ਉਹ ਮਨੁੱਖ ਨੂੰ ਜਿਹੜਾ ਨਾਮ ਨਹੀਂ ਜਪਦਾ, ਉਹਨੂੰ ਕੀ ਕਹਿਤਾ? ਪਸ਼ੂ। ਕਿਤੇ ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਹੂ ਨਾ ਸੁਲਝੇ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਆਓ ਹੁਣ ਆਪਾਂ ਸ਼ਰਨ ਚ ਚੱਲੀਏ, ਅੱਖਾਂ ਬੰਦ ਕਰਕੇ ਇੱਕ ਦੀ ਵਾਹਿਗੁਰੂ ਜੀ ਵਾਹਿਗੁਰੂ।

Grr, grr, grr, grr.

ਵਾਹਿਗੁਰੂ ਜੀ ਕਾ ਖਾਲਸਾ। ਹੁਣ ਤੁਸੀਂ ਚੈੱਕ ਵੀ ਕਰਨਾ ਨਾਲ, ਕਬੀਰ ਸਾਹਿਬ ਤਾਂ ਕਹਿੰਦੇ ਆ ਇੱਕ ਦੀ ਸ਼ਰਨ ਚ ਜਾਣਾ ਅਸੀਂ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸ਼ਰਨ। ਹੁਣ ਤੁਸੀਂ ਚੈੱਕ ਵੀ ਕਰਨਾ ਕਿ ਮਨ ਸਾਡਾ ਜਿਹੜਾ ਇਹ ਮਾਇਆ ਦੀ ਸ਼ਰਨ ਚ ਤਾਂ ਨਹੀਂ ਜਾ ਗਿਆ, ਸਿਮਰਨ ਉਹਦਾ ਤਾਂ ਨਹੀਂ ਕਰ ਰਿਹਾ, ਕਿਉਂਕਿ ਮਨ ਮਾਇਆ ਮੈਂ ਰਮ ਰਹੇ ਹੋ, ਇਹਨੂੰ ਕੋਈ ਨਾ ਕੋਈ ਸ਼ਰਨ ਚਾਹੀਦੀ ਹੁੰਦੀ, ਆਸਰਾ, ਸ਼ਰਨ ਦੀ ਆਸਰਾ ਟੇਕ। ਤੇ ਅਸੀਂ ਕਿਹੜੀ ਟੇਕ ਲੈਣੀ ਹੈ? ਹਰੀ ਦੀ, ਹਰ ਚਰਨ ਕਮਲ ਕੀ ਟੇਕ, ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥਮ। ਹੁਣ ਤੁਸੀਂ ਚੈੱਕ ਵੀ ਕਰੋ ਵੀ ਆਪਾਂ ਵਾਹਿਗੁਰੂ ਤੇ ਬੋਲੀ ਜਾਂਦੇ ਹਾਂ, ਥੋੜ੍ਹੀ ਸਪੇਸ ਦਿਆ ਕਰੋ ਵਾਹਿ ਕਹਿ ਕੇ, ਨਾ ਥੋੜ੍ਹਾ ਰੋਕ ਕੇ ਗੁਰੂ ਕਹਿਣਾ, ਸੁਣਨਾ ਵਾਹਿ ਨੂੰ ਪਹਿਲਾਂ ਸੁਣਨਾ, ਫਿਰ ਗੁਰੂ ਨੂੰ ਸੁਣਨਾ। ਆਪ ਦੇਖਿਓ ਜਿੱਦਾਂ ਮੈਂ ਬੋਲੂੰਗਾ, ਵਾਹਿਗੁਰੂ।

ਹਾਂਜੀ, ਜੇ ਧਿਆਨ ਲੱਗ ਗਿਆ ਨਾ ਤੁਹਾਡਾ, ਉਹਦੀ ਨਿਸ਼ਾਨੀ ਆ ਨੀਂਦ ਆਉਣੀ ਸ਼ੁਰੂ ਹੋ ਜਾਣੀ, ਖੁਮਾਰੀ ਚੜ੍ਹਨੀ। ਜੇ ਵਾਹਿਗੁਰੂ ਬੋਲ ਕੇ ਸੁਣ ਲਿਆ, ਗੁਰੂ ਬੋਲ ਕੇ ਸੁਣ ਲਿਆ, ਅਤੇ ਖੁਮਾਰੀ ਚੜ੍ਹਨ ਲੱਗ ਪੈਂਦੀ ਹੈ। ਬੜਾ ਆਨੰਦ ਮਹਿਸੂਸ ਹੋਏਗਾ। ਪਰ ਜੇ ਸੋਚਾਂ 'ਚ ਜੱਪੀ ਗਏ ਨਾ ਆਪਾਂ, ਨਾਲ ਮਨ ਸੋਚਾਂ ਵੀ ਸੋਚੀ ਗਿਆ, ਅਤੇ ਫਿਰ ਇਹ ਡਬਲ ਮਾਈਂਡਡ ਹੋ ਜਾਂਦਾ। ਡੂਮਣੀ ਕਹਿੰਦੇ ਆ, ਦੋ ਮਨ ਡੂਮਣੀ ਦਾ ਅੰਬੀ ਵੰਝਾਂ ਡੂਮਣੀ, ਡਬਲ ਮਾਈਂਡਡ ਹੋ ਜਾਂਦੀ ਸੁਰਤੀ ਸਾਡੀ। ਇਸ ਲਈ ਆਪਾਂ ਜਪੋ ਤਾਂ ਏਕੋ ਨਾਮ ਔਰ ਨਿਰਾਫਲ ਕੰਮ, ਇੱਕ ਵਾਹਿਗੁਰੂ ਦੇ ਨਾਲ ਹੀ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਦੂਜੇ ਦੀ ਨਹੀਂ, ਸੋਚਾਂ 'ਚ ਨਹੀਂ ਜਾਣਾ, ਉਹ ਮਾਇਆ ਵਾ। ਦੂਜੇ ਭਾਵ 'ਚ ਨਹੀਂ ਜਾਣਾ, ਜਾਣ ਨਹੀਂ ਦੇਣਾ, ਇਹਨੇ ਜਾਣਾ ਵਾ ਅਤੇ ਤੁਸੀਂ ਘਬਰਾਉਣਾ ਨਹੀਂ ਗਾ, ਅਸੀਂ ਰੋਕ ਲੈਣਾ ਵਾ। ਜਦੋਂ ਬੋਲ ਕੇ ਸੁਣੋਗੇ ਵਾਹਿਗੁਰੂ, ਫਿਰ ਨਹੀਂ ਜਾਂਦਾ ਜੀ। ਜੇ ਤੁਸੀਂ ਸੁਣਦੇ ਨਹੀਂ ਨਾ, ਉਦੋਂ ਚੱਲ ਜਾਂਦਾ। ਤਾਂ ਹੀ ਗੁਰੂ ਨਾਨਕ ਸਾਹਿਬ ਕਹਿੰਦੇ, ਗਾ ਵੀ ਹੈ ਸੁਣੀਏ, ਮਨ ਰੱਖੀਏ, ਆਓ ਪਿਆਰ ਪਾ ਦਿਓ ਵਾਹਿਗੁਰੂ। ਪਿਆਰ ਸਾਡਾ ਪਿਆ ਵਾ ਸੋਚਾਂ ਦੇ ਨਾਲ, ਅਤੇ ਮਨ ਮੱਲੋ ਮੱਲੀ ਜਾਂਦਾ ਉਦੋਂ ਸੋਚਾਂ ਵੱਲ, ਉਹਨੂੰ ਮਾਇਆ ਗਿਆ। ਦੂਜਾ ਭਾਵ, ਦੂਜੇ ਭਾਵ 'ਚ ਨਹੀਂ ਜਾਣ ਦੇਣਾ, ਇੱਕ ਨਾਲ ਜੋੜਨਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

Grill, ja, Grill, ja, Grill, ja, Grill, ja.

ਸੁਣੋ ਰੇ ਸੰਤੋ, ਤੁਹਾਨੂੰ ਸੰਤ ਕਹਿ ਰਹੇ ਕਬੀਰ ਸਾਹਿਬ, ਕਹਿੰਦੇ ਮੇਰੀ ਗੱਲ ਸੁਣੋ ਧਿਆਨ ਨਾਲ। ਕਹਿਤ ਕਬੀਰ, ਸੁਣੋ ਰੇ ਸੰਤੋ ਛੋਡੋ ਮੰਨ ਕੇ ਭਰਮ। ਹੁਣ ਭਰਮ ਸਮਝ ਲੱਗ ਗਈ ਨਾ, ਜਿਹੜੇ ਸਾਡੇ ਥਾਟਸ ਵਿਚਾਰ ਮਨ 'ਚ ਚੱਲਦੇ ਮਾਇਆ, ਉਹ ਭਰਮ ਹੈ। ਕਹਿੰਦੇ ਛੱਡ ਦਿਓ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਉਹ ਏਕ ਕੀ ਸ਼ਰਨ। ਇੱਕ ਵਾਹਿਗੁਰੂ ਨੂੰ ਕਹਿ ਜਿਹਨੂੰ ਜਪ ਰਹੇ ਹੋ। ਵੇਖੋ ਕਿੱਡਾ ਸੌਖਾ ਜਿਹਾ ਤਰੀਕਾ ਕਬੀਰ ਸਾਹਿਬ ਨੇ ਸਮਝਾਇਆ। ਬਾਬਾ ਰਵਿਦਾਸ ਜੀ ਕਹਿੰਦੇ, ਇਹ ਤਾਂ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਸਾਚੀ ਪ੍ਰੀਤ ਹਮ ਅੱਗੇ ਤੁਮ ਸਿਉ ਜੋਰ ਅਵਰ ਸੰਗ। ਅਵਰ ਕੀ ਆ? ਮਾਇਆ। ਜੇ ਵਿਚਾਰ ਚੱਲਦਾ ਇਹਨੂੰ ਭਰਮ ਕਿਹਾ ਕਬੀਰ ਸਾਹਿਬ ਨੇ। ਕਹਿਤ ਕਬੀਰ, ਸੁਣੋ ਰੇ ਸੰਤੋ ਛੋਟੋ ਮੰਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣ, ਪਰ ਉਹ ਏਕ ਹੀ ਸ਼ਰਨ। ਹੁਣ ਪਤਾ ਲੱਗ ਗਿਆ ਸ਼ਰਨ 'ਚ ਕਿਵੇਂ ਜਾਣਾ। ਮਨ 'ਚ ਫੁਰਨਾ ਨਹੀਂ ਆਉਣ ਦੇਣਾ, ਭਰਮ ਨਹੀਂ ਆਉਣ ਦੇਣਾ। ਬਸ ਬਾਰੰਗ ਬਾਰ ਬਾਰ ਪ੍ਰਭ ਜਪੀ, ਬਾਰੰਗ ਬਾਰ। ਇਹਦੇ ਮੁਸ਼ਕਤ ਘੱਲ ਨਹੀਂ ਪੈਣੀ ਹੈ, ਭਰਮ ਛੁੱਟਣੇ ਸੌਖੇ ਨਹੀਂ ਹੈਗੇ। ਮਾਇਆ ਬੜੀ ਔਖੀ ਹੈ ਤਰਨੀ, ਪਰ ਜੇ ਸਤਿਗੁਰੂ ਦੀ ਸ਼ਰਨ 'ਚ ਆ ਜਾਈਏ ਉਹ ਤਾਂ ਫਿਰ ਤਾਰ ਦੇਣਗੇ ਆਪੇ। ਸਾਨੂੰ ਮੰਨ ਲੈਣਾ ਚਾਹੀਦਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਮਨਸਾ ਕਾ ਦਾਤਾ ਸਭ ਸੁੱਖ ਨਿਦਾਨ। ਤੁਸੀਂ ਮਨ ਦੇ ਵਿੱਚ ਇਹ ਧਾਰਨ ਕਰ ਲਓ, ਇਹ ਪੱਕਾ ਕਰ ਲਓ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਰ। ਫਿਰ ਉਹ ਨਾਮ ਦੀ ਬਖਸ਼ਿਸ਼ ਕਰਦਾ। ਉਹਨੂੰ ਗੁਰਬਾਣੀ 'ਚ ਲਿਖਿਆ, ਕੀ ਲਿਖਿਆ? ਸੁਖਮਨੀ। ਨਾਮ ਨੂੰ ਕੀ ਕਿਹਾ ਜੀ? ਸੁੱਖਾਂ ਦੀ ਮਣੀ, ਜਿਹਨੇ ਸੁੱਖ ਦੇਣਾ ਤੁਹਾਨੂੰ। ਸੁਖਮਨੀ ਸੁੱਖ, ਹਾਂ ਇਹ ਇੱਦਾਂ ਹੌਲੀ ਹੌਲੀ ਪੜ੍ਹਿਆ ਕਰੋ, ਫਿਰ ਸਮਝ ਲੱਗਣੀ। ਆਪਾਂ ਇਕੱਠੇ ਪੜ੍ਹ ਜਾਂਦੇ, ਨਾ ਅੰਮ੍ਰਿਤ ਦਾ ਪਤਾ ਲੱਗਦਾ, ਨਾ ਨਾਮ ਦਾ ਪਤਾ ਲੱਗਦਾ ਕੀ ਆ ਜਿਹੜਾ ਜਪ ਰਹੇ ਹੋ। ਇਹਨੂੰ ਕਿਹਾ ਸੁੱਖਾਂ ਦੀ ਮਣੀ, ਵਾਹਿਗੁਰੂ ਦਾ ਨਾਮ। ਅੰਮ੍ਰਿਤ ਹੁੰਦਾ ਜਿਹਨੇ ਅਮਰ ਕਰ ਦੇਣਾ, ਮੌਤ ਤੋਂ ਰਹਿਤ ਕਰ ਦੇਣਾ, ਜੰਮਣ ਮਰਨ 'ਚੋਂ ਕੱਢ ਦੇਣਾ। ਪਰ ਇਹ ਪੀਣਾ ਪੈਣਾ, ਅੰਮ੍ਰਿਤ ਪੀਵੇ ਅਮਰ ਸੋ ਹੋਏ। ਨੌਵੇਂ ਪਾਤਸ਼ਾਹ ਵੀ ਸਮਝਾ ਰਹੇ ਨੇ ਬੜਾ ਪਿਆਰਾ ਬਚਨ, ਰੇ ਮਨ ਰਾਮ ਸਿਉ ਕਰ ਪ੍ਰੀਤ। ਰਾਮ ਕੀ ਹੈ? ਵਾਹਿਗੁਰੂ। ਬਸ ਹੁਣ ਤੁਹਾਨੂੰ ਆ ਗਿਆ ਤਰੀਕਾ, ਰਾਮ ਦੇ ਨਾਲ ਪ੍ਰੀਤ ਕਿਵੇਂ ਪਾਉਣੀ। ਰੇ ਮਨ ਰਾਮ ਸਿਉ ਕਰ ਪ੍ਰੀਤ, ਅੱਗੇ ਜੁਗਤ ਦੱਸੀ ਹੈ। ਕਈ ਤੁਹਾਨੂੰ ਕਹਿਣਗੇ ਜੁਗਤ ਤਾਂ ਹੁੰਦੀ ਕੋਈ ਨਹੀਂ, ਅਗਲੀ ਪੰਗਤੀ ਜੁਗਤ ਆ। ਜੁਗਤ ਹੁੰਦੀ ਟੈਕਨੀਕ, ਅਤੇ ਗੁਰੂ ਗੋਰੀ ਸਿਖਾਉਂਦਾ ਬਾਣੀ। ਗੁਰੂ ਕੀ ਸਿਖਾਉਂਦੇ ਸਾਨੂੰ? ਗੁਰ, ਗੁਰ ਹੁੰਦਾ ਟੈਕਨੀਕ, ਜੁਗਤੀ। ਉਹ ਕਹਿੰਦੇ ਤੁਹਾਡਾ ਪਿਆਰ ਵਾਹਿਗੁਰੂ ਦੇ ਨਾਲ ਕਿਵੇਂ ਪਵੇ। ਰਾਮ ਕਿਹਾ ਵਾਹਿਗੁਰੂ ਜੀ ਨੂੰ, ਨੌਵੇਂ ਪਾਤਸ਼ਾਹ ਨੇ ਪਹਿਲਾਂ ਇਹ ਪੰਗਤੀ ਲਿਖੀ ਆ, ਰੇ ਮਨ। ਹੁਣ ਆਪਾਂ ਮਨ ਨੂੰ ਹੀ ਜੋੜ ਰਹੇ ਹਾਂ ਨਾ ਵਾਹਿਗੁਰੂ ਨਾਲ। ਰੇ ਮਨ ਰਾਮ ਸਿਉ ਕਰ ਪ੍ਰੀਤ, ਅੱਗੇ ਤਰੀਕਾ ਦੱਸਿਆ। ਸਰਵਣੀ ਗੋਬਿੰਦ ਗੁਣ ਸੁਣੋ, ਕੰਨਾਂ ਨਾਲ ਆ ਸੁਣੋ, ਆ ਜਿਹੜੇ ਗੁਣ ਗਾ ਰਹੇ ਹੋ, ਔਰ ਗਾਓ ਰਸਨਾ ਗੀਤ, ਔਰ ਗਾਓ ਰਸਨਾ ਗੀਤ। ਇਹ ਰਾਮ ਦੇ ਗੀਤ ਜਿਹੜੇ ਗਾਉਣ ਡਏ ਤੁਸੀਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਰਹਾਓ ਵਾਲੀ ਪੰਗਤੀ ਹੈ, ਅਤੇ ਰਹਾਓ ਵਾਲੀ ਪੰਗਤੀ ਸਿਖਾ ਦਿੰਦੇ ਨੇ ਤਾਂ ਉੱਥੇ ਰੁਕਣਾ ਹੁੰਦਾ ਆਪਾਂ, ਉਹ ਕਰਨਾ ਹੁੰਦਾ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰ। ਰੇ ਮਨ ਰਾਮ ਸਿਉ ਕਰ ਪ੍ਰੀਤ, ਅਤੇ ਕੀ ਕਰ? ਸਰਮਣੀ ਗੋਬਿੰਦ ਗੁਣ ਸੁਣੋ, ਆ ਜਿਹੜੇ ਬੋਲਦੇ ਵਾਹ ਗੋਬਿੰਦ ਵਾਹਿਗੁਰੂ ਕਹਿੰਦੇ, ਔਰ ਗਾਓ ਰਸਨਾ ਗੀਤ, ਆ ਗੀਤ ਗੀਤ ਕਿਹੜਾ? ਵਾਹ
ਉਹੀ ਗੁਣ ਤੇ ਉਹੀ ਗੀਤ, ਬਸ ਇੱਥੇ ਰਹਾਉ ਪਾਤੇ ਆ। ਤੇ ਫਿਰ ਇਹ ਹੋਰ ਪੱਕਾ ਕਰ ਦਿੱਤਾ, ਕਹਿੰਦੇ ਤੂੰ ਕੱਲਾ ਜੇ ਲੱਗਾ ਰਿਹਾ ਤੇ ਤੇਰੇ ਗੱਲ ਨੀ ਬਣਨੀ, ਕਰ ਸਾਧ ਸੰਗਤ, ਕਰ ਸਾਧ ਸੰਗਤ ਸਿਮਰ ਮਾਧੋ। ਮਾਧੋ ਵਾਹਿਗੁਰੂ ਨੂੰ ਕਿਹਾ ਕਿਤੇ ਸੰਗਤ ਚ ਬਹਿ ਕੇ ਕਰਿਆ ਕਰ ਸਿਮਰਨ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਦੋਂ ਸੰਗਤ ਚ ਆ ਜਾਂਦੀ ਉਦੋਂ ਜਪਿਆ ਕਰੋ ਸਾਰੇ, ਸੰਗਤ ਹੁੰਦੀ ਇਸੇ ਕੰਮ ਦੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗ੍ਰਹਿ ਸਾਰੇ ਬੋਲੋ ਜੀ, ਅੱਖਾਂ ਬੰਦ ਕਰਕੇ ਬੋਲ ਕੇ ਸੁਣੋ। ਰੱਬ ਕਾ ਸਿਮਰਨ ਸਭ ਤੇ ਉੱਚਾ ਕਰੋ।

0: ਹਰੇ ਮਨ ਰਾਮ ਸਿਉਂ ਕਰ ਪ੍ਰੀਤ। ਕਹਿਤ ਕਬੀਰ ਸੁਨੋ ਰੇ ਸੰਤੋ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੇ। ਹੁਣ ਆਪਾਂ ਸਾਰੇ ਸਿੱਖ ਗਏ ਹਾਂ ਵੀ ਸ਼ਰਨ 'ਚ ਕਿੱਦਾਂ ਜਾਣਾ ਮਨ ਨੇ। ਵਾਹਿਗੁਰੂ ਜੀ ਸਰਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੇ। ਸੰਗਤ 'ਚ ਆ ਗਏ ਕਰ ਸਾਹ ਸੰਗਤ ਸਿਮਰ ਮਾਧੋ ਹੋਵੇ ਪਤਤ ਪਨੀਤ। ਇਹ ਪਾਪੀ ਮਨ ਮੈਲਾ ਮਨ ਨਿਰਮਲ ਹੋ ਜਾਂਦਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਟੁੱਟੀ ਗੰਢੀ ਜਾਂਦੀ ਵਾਹਿਗੁਰੂ ਨਾਲ। ਸੋ ਸਮਾਚਾਰ ਤੋਂ ਛੇ ਵੀਰਵਾਰ ਵੀ ਆਪਾਂ ਬੈਠਦੇ ਹਾਂ, ਸ਼ਨੀਵਾਰ ਵੀ ਅਤੇ ਐਤਵਾਰ ਵੀ ਆਇਆ ਕਰੋ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਆਪ ਜੀ ਨੂੰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਕਰਾਉਣਗੇ। ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Wah, guru, wah.

Vaheguru, Vaheguru, Vaheguru, Vaheguru, Vaheguru.

ਪਾਈ ਸੰਬਦ ਸਤਰਹਿ ਸਹਿਸ ਪਣਿਜੈ ਅਰਧ ਸਸ ਫਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਤ੍ਰਿਤ੍ਰੇ ਉਪਖਿਆਨੈ ਤਿਰੇ ਤ੍ਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ।

ਬਿਸਨ ਭਗਤ ਕੀ ਏ ਫਲ ਹੋਈ ਆਦ ਬਿਆਦ ਸ਼ਵੈ ਸਕੈ ਨ ਕੋਈ ਸੰਬਦ ਸਤਰਹ ਸਹਿਸ ਪਚਾਵਣ ਆੜ ਵਧੀ ਪ੍ਰਥਮ ਸੁਖ ਦਾਵਣ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ, ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਮ੍ਰਿਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਦ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ,

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਦਰ ਲਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਸ਼ਾਮਾਂ ਦੇ ਕਥਾ ਕੀਰਤਨ ਨਾਮ ਸਿਮਰ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ 30 ਅਗਸਤ ਆਉਣ ਵਾਲੇ ਐਤਵਾਰ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਉਸੇ ਦਿਨ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਜੋ 4 ਮਹਾਂਪੁਰਸ਼ਾਂ ਦੀ ਬਰਸੀ ਵੀ ਮਨਾਈ ਜਾਣੀ ਹੈ, ਸਭ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਰਚੁਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਾਢੇ ਸੱਤ ਵਜੇ ਜ਼ਿਕਰ ਜੋ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਐ ਪਾਇਆ। ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀਵਨ ਵਿੱਚ ਆਨੰਦ ਆਉਂਦਾ ਹੈ। ਜਿਸ ਮਿਲੇ ਹੈ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਣਸ ਜਾਹੇ ਹਰ ਪਰਮ ਪਦ ਲਹੀਐ। ਗੁਰੂ ਸਵਾਰੀ ਸੰਗਤ ਜੀ ਗੁਰੂ ਨੂੰ ਹਮੇਸ਼ਾ ਮਿਲਣ ਕਰਕੇ ਆਨੰਦ ਹੀ ਆਉਂਦਾ ਹੈ, ਕਿਰਪਾ ਮਿਲਦੀ ਹੈ, ਅੰਦਰ ਧੀਰਜ ਆਉਂਦਾ ਹੈ। ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਚ ਧਿਆਨ, ਮਿਟ ਹੈ ਕਲੇਸ਼ ਸੁਖੀ ਹੋਏ ਰਹੀਐ, ਐਸਾ ਦਾਤਾ ਸਤਿਗੁਰ ਕਹੀਐ। ਗੁਰੂ ਕੀ ਅੰਮ੍ਰਿਤ ਬਾਣੀ ਦੁਆਰੇ ਕਲੇਸ਼ ਮਿਟ ਜਾਂਦੇ ਨੇ, ਸੁੱਖ ਮਿਲਦਾ, ਸ਼ਾਂਤੀ ਮਿਲਦੀ ਹੈ। ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਤੁਧ ਤਿਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ, ਮਰਨਾ ਹੋ ਜਾਂਦਾ, ਉਹਨਾਂ ਵਾਸਤੇ ਤੇ ਸਾਹਿਬਾਂ ਦੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਾਚਨ ਨੇ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਪ੍ਰੀਤ ਕੁਟੰਬ ਸਹਿਤ ਸਿਉਂ, ਜਿਤ ਹੁਣ ਖਸਮ ਨਾ ਪਾ।

ਜ਼ਰੂਰ ਨਿਹਾਲ ਜਲ ਪਰ ਤ੍ਰਿਗ। ਭਾਵੇਂ ਜਿੰਨੀਆਂ ਮਰਜ਼ੀ ਪੁਸ਼ਾਕਾਂ ਪਹਿਣਦੇ ਨੇ, ਪਹਿਨਣ ਨੂੰ ਵੀ ਤ੍ਰਿਗ ਕਾਰ ਹੈ। ਭਾਵੇਂ ਸੋਹਣੀਆਂ ਸੇਜਾਂ ਤੇ ਆਰਾਮ ਕਰਦੇ ਹੋ, ਸੇਜਾਂ ਵੀ ਤ੍ਰਿਗ ਯੋਗ ਬਣ ਜਾਂਦੀਆਂ ਨੇ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪ੍ਰੀਤ ਪੁਟੰਬ ਸਿਉਂ।

ਦਰਸ਼ਨ ਨਹੀਂ ਕੀਤਾ। ਤੁਧ ਚੇਤੇ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦਯਾਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ।

ਦਇਆਲ ਹੈ, ਗੁਰੂ ਦੀ ਰਹਿਮਤ ਹੈ। ਚੇਤੇ ਆ ਰਿਹਾ ਗੁਰੂ ਦਾ ਸ਼ਬਦ ਤਾਂ ਸਾਹਿਬ ਜੀ ਕਹਿੰਦੇ, ਜੇ ਸਤੂੰ ਆਵ ਹੈ ਚਿੱਤ ਤਿਸ ਨੂੰ ਸਦਾ ਸੁੱਖ। ਹਰ ਇੱਕ ਬੰਦਾ ਸੁੱਖ ਚਾਹੁੰਦਾ ਹੈ, ਤਾਂ ਸਾਹਿਬ ਕਹਿੰਦੇ ਜਿਹਨੂੰ ਸ਼ਬਦ ਚੇਤੇ ਆ ਜਾਂਦਾ ਉਹਦੇ ਜੀਵਨ ਵਿੱਚ ਸੁੱਖ ਮਿਲ ਜਾਂਦਾ ਹੈ। ਅਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹੀਓ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕਉ ਜੋ

ਰਾਜ ਵਿੱਚ ਸਹਾਈ ਹੁੰਦੇ ਨੇ। ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਣ ਮਿਹਰਵਾਨ ਦਾਸ ਕੇ ਰਾਖੀਐ ਤੇ ਮੇਰਾ ਗੁਰੂ ਮਿਹਰਵਾਨ ਕਿਰਪਾਲੂ ਹੈ। ਤਾਂ ਹੀ ਤਾਂ ਤੁਸੀਂ ਆਹ ਸ਼ਬਦ ਪੜ੍ਹਦੇ ਹੋ, ਮਿਹਰਵਾਨ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ। ਜੀ ਆ ਸਗਲ ਕਉ ਦੇਹੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਉਹ ਸਿਰਜਣਹਾਰ ਪਰਮਾਤਮਾ ਸਹਾਈ ਮਦਦਗਾਰ ਹੁੰਦਾ ਹੈ। ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹ ਰਹੇ ਸੀ, ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ।

ਬਾਣੀਏ ਅਰਦਾਸ ਗੁਰੂ ਚਰਨਾ ਚ ਅਰਦਾਸ ਕਰਨੀ ਗਰੀਬ ਨਿਵਾਜ ਜੀ, ਮੇਰਾ ਬਾਣੀ ਹੀ ਮੇਰਾ ਜੀਵਨ ਹੀ ਆਪ ਜੀ ਦੀ ਅੰਮ੍ਰਿਤ ਬਾਣੀ ਬਣ ਜਾਵੇ। ਜਿਵੇਂ ਜਿਵੇਂ ਬਾਣੀ ਸੁਣਦੇ ਹੋ ਤਿਵੇਂ ਤਿਵੇਂ ਕਿਰਪਾ ਵਰਤਦੀ ਹੈ। ਤੁਸੀਂ ਰੋਜ਼ਾਨਾ ਇਹ ਅੰਮ੍ਰਿਤ ਬਚਨ ਪੜ੍ਹਦੇ ਹੋ, ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀਏ ਗੁਰੂ ਕੀ ਅੰਮ੍ਰਿਤ ਬਾਣੀ ਹਮੇਸ਼ਾ ਜੀਵਨ ਚ ਆਨੰਦ ਲਿਆਉਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਸੁਣ ਸੁਣ ਜੀਵਾ ਤੇਰੀ ਬਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਾਣੀ ਸੁਣਦਿਆਂ ਸੁਣਦਿਆਂ ਅੰਦਰ ਦਾ ਗਿਆਨ ਮਿਲਦਾ ਜਾਂਦਾ ਤੇ ਗੁਰੂ ਜਰੇ ਜਰੇ ਚੋਂ ਨਜ਼ਰ ਆ ਜਾਂਦਾ ਹੈ। ਅਰਦਾਸ ਗੁਰੂ ਚਰਨਾਂ ਚ ਹੈ ਜਿੱਥੇ ਸਾਰੀਆਂ ਮੰਗਾਂ ਮੰਗਦੇ ਹੋ, ਸਤਿਗੁਰੂ ਜੀ ਦੇਹ ਰੋਗਤਾ ਦੀ ਲੋੜ ਹੈ, ਆਹ ਵਸਤੂ ਦੀ ਲੋੜ ਹੈ, ਜਿੱਤੜੇ ਫਲ ਮਨ ਬਾਂਛੀਐ ਤੱਤੜੇ ਸਤਿਗੁਰ ਪਾਸ। ਨਾਲ ਦੀ ਨਾਲ ਇਹ ਵੀ ਮੰਗ ਮੰਗਣੀ, ਸਤਿਗੁਰੂ ਜੀ ਬਾਣੀ ਦੀ ਦਾਤ ਬਖਸ਼ੋ। ਗਰੀਬ ਰਿਵਾਜ ਕਲਗੀਧਰ ਪਾਤਸ਼ਾਹ ਜਿਸ ਵੇਲੇ ਨਾਂਦੇੜ ਦੀ ਧਰਤੀ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਨੇ, ਸਮਾਂ ਬਣਿਆ ਹੈ, ਤਾਂ ਗਰੀਬ ਨਿਵਾਜ ਜੀ ਦੇ ਚਰਨਾਂ ਚ ਪਿਆਰੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਆਪ ਜੀ ਸਰੀਰ ਦੇ ਵਿੱਚ ਸਰਗੁਣ ਸਰੂਪ ਦੇ ਵਿੱਚ ਮੌਜੂਦ ਹੋ ਤੇ ਅਸੀਂ ਤੁਹਾਡੇ ਨਾਲ ਬਚਨ ਬਿਲਾਸ ਕਰਦੇ ਹਾਂ। ਸਾਡੇ ਅੰਦਰ ਦੇ ਅਨੇਕਾਂ ਹੀ ਬਲਬਲੇ ਹੁੰਦੇ ਨੇ, ਅਨੇਕਾਂ ਹੀ ਪ੍ਰਸ਼ਨ ਹੁੰਦੇ ਨੇ, ਦੁੱਖ ਸੁੱਖ ਹੁੰਦੇ ਨੇ, ਅਸੀਂ ਆਪ ਜੀ ਦੇ ਚਰਨਾਂ ਚ ਜੋਦੜੀ ਕਰਦੇ ਹਾਂ। ਤਾਂ ਗਰੀਬ ਨਿਵਾਜ ਉਸ ਤੋਂ ਬਾਅਦ ਅਸੀਂ ਕਿਹਦੇ ਨਾਲ ਵਿਚਾਰਾਂ ਕਰਿਆ ਕਰਾਂਗੇ, ਕਿਹਦੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ। ਤੇ ਜੋ ਸਿੱਖਾਂ ਨੇ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਨ ਕੀਤਾ ਹੈ, ਇਹਦਾ ਆਂਸਰ ਕਵੀ ਰਾਜ ਨੇ ਬੜਾ ਸੁੰਦਰ ਕਲਮਬੰਦ ਕੀਤਾ। ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ, ਉਹ ਕਲਗੀਧਰ ਪਾਤਸ਼ਾਹ ਜੀ ਨੇ ਕੀ ਜਵਾਬ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਵੀ ਤੁਸੀਂ ਸਾਨੂੰ ਕਹਿੰਦੇ ਹੋ ਨਾ ਕਲਗੀਧਰ ਪਾਤਸ਼ਾਹ ਸਰੀਰ ਵਿੱਚ ਹੁੰਦੇ ਤੇ ਤੁਹਾਡੇ ਨਾਲ ਬਚਨ ਬਿਲਾਸ ਹੁੰਦੇ ਨੇ,

ਮੌਜੂਦ ਕਰ ਦਿੱਤੀ ਹੈ। ਅਸੀਂ ਆਪਣੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੰਘਾਸਨ ਬਖਸ਼ ਦਿੱਤਾ ਹੈ ਤੇ ਅੱਜ ਤੋਂ ਸਾਰੇ ਬ੍ਰਹਿਮੰਡ ਸੰਸਾਰ ਵਿੱਚ ਸਭ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਵੇਗਾ। ਸਤਿਗੁਰੂ ਜੀ ਬਚਨ ਬਲਾਸਾਂ ਦੀ ਗੱਲ ਚੱਲੀ ਸੀ ਤਾਂ ਮੇਰੇ ਗਰੀਬ ਨਿਵਾਜ ਨੇ ਬੜੇ ਪਿਆਰੇ ਬਚਨ ਕਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਹੇਰਾ ਜੋ ਹਮਰੈ ਚਾਹੇ ਦਰਸ਼ਨ ਹੇਰਾ। ਸਿੱਖਾਂ ਨੇ ਇਹ ਵੀ ਕਿਹਾ ਸੀ ਦੀਦਾਰ ਕਰਦੇ ਹਾਂ ਤਾਂ ਸਾਹਿਬ ਕਹਿਣ ਲੱਗੇ ਜਿਹੜਾ ਸਿੱਖ ਕਹਿੰਦਾ ਮੈਂ ਕਲਗੀਧਰ ਜੀ ਦੇ ਦਰਸ਼ਨ ਕਰਨੇ ਨੇ, ਮੈਂ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕਰਨੇ ਨੇ ਤਾਂ ਉਹ ਸਿੱਖ ਕੀ ਕਰੇ। ਸਾਹਿਬ ਕਹਿਣ ਲੱਗੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰ ਲਵੇ ਜਿਹੜਾ ਚਾਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੇ ਚਾਹੇ ਦਰਸ਼ਨ ਹੇਰਾ ਸੋ ਸ਼ਰਧਾ ਤਰ ਹੇਰਨ ਕਰੈ। ਹੇਰਨ ਦਾ ਤੁੰਦਾ ਦੀਦਾਰ ਕਰਨੇ। ਸੋ ਸ਼ਰਧਾ ਤਰ ਹੇਰਨ ਕਰੈ ਗਨ ਪਾਪਣ ਕੋ ਤਤ ਛਿਨ ਹਰੈ। ਕਿੱਡੀ ਵੱਡੀ ਗੱਲ ਜਿਹਦੇ ਵਿੱਚ

ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਮਲ ਕੀ ਪਾਪ ਹੀ ਹੈ ਨਾ, ਮਹਿਲ ਹੈ ਮਲ, ਜਨਮ ਜਨਮ ਦੀ ਕੱਟੀਏ ਇੱਥੇ ਵਸ ਨਹੀਂ ਹੈ ਗੁਰੂ।

ਸੱਚੇ ਇੱਕ ਦਿਨ ਨਹੀਂ ਹੈ ਵੀ ਆਹ ਬਚਨ ਅੱਜ ਪੜ੍ਹ ਲਿਆ ਕੱਲ ਨਹੀਂ ਪੜ੍ਹਦਾ। ਗੁਰਦੇਵ ਮਹਾਰਾਜ ਕਹਿੰਦੇ ਸਦਾ ਜਿੰਨੇ ਸਵਾਸ ਲਿਖੇ ਨੇ ਉਹਨਾਂ ਚਿਰ ਗੁਰੂ ਜੀ ਦੇ ਜਾਪ ਨੂੰ ਜਪਣਾ, ਬਾਣੀ ਨੂੰ ਪੜ੍ਹਨਾ ਤੇ ਸੁਣਨਾ ਹੈ। ਮੌਕੋ ਬਾਤ ਕਰਨ ਕੀ ਚਾਹੇ ਪੜ੍ਹੇ ਸੁਣੇ ਗੁਰੂ ਗ੍ਰੰਥ ਵਾਹ। ਅਗਲਾ ਬੋਲ ਕਹਿੰਦੇ ਨੇ ਤਿਸ ਮੈਂ ਕਹਿਓ ਸੋ ਕਰੈ ਕਮਾਵਣ। ਜੋ ਸਾਨੂੰ ਬਾਣੀ ਕਹਿ ਰਹੀ ਹੈ ਕਮਾਈ ਕਰਨੀ ਕਰਨ ਵਾਸਤੇ, ਜਿਹੜਾ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਸੁਣ ਕੇ ਆਪਣੇ ਜੀਵਨ ਚ ਕਮਾਈ ਕਰੇਗਾ, ਜੀਵਨ ਦਾ ਬਾਣੀ ਆਧਾਰ ਬਣ ਜਾਵੇਗੀ ਜਿਹਦਾ। ਸਾਹਿਬ ਜੀ ਨੇ ਅਗਲੇ ਬੋਲ ਕਮਾਲ ਦੇ ਕੀਤੇ ਨੇ, ਪੜ੍ਹੈ ਸੁਣੈ ਗੁਰੂ ਗ੍ਰੰਥ ਮਾਇ ਤਿਸ ਮੈਂ ਕਹਿਓ ਸੋ ਕਰੈ ਕਮਾਵਣ। ਵਾਹਿਗੁਰੂ ਚਾਰ ਪਦਾਰਥ ਲੇ ਮਨ ਪਾਵਣ, ਜਿਹੜਾ ਕਮਾਈ ਕਰ ਲਵੇਗਾ ਬਾਣੀ ਦੀ ਤਾਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਚਾਰ ਹੀ ਪਦਾਰਥ ਮਿਲ ਜਾਣੇ ਨੇ। ਇਹ ਬਾਣੀ ਚ ਹੀ ਬੋਲ ਆ ਜਾਂਦੇ ਨੇ, ਕਰ ਲਓ ਕਮਾਈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸਾਂਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਣਾ ਕੀ ਸਰਣੀ ਪਰੈ, ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਥਾਂ ਕੈ ਬਲ ਬਲ ਜਾਸਾ, ਜਿਸ ਧਨ ਕੋ ਚਾਰ ਕੋਣ ਟੁੱਟਤਾਵੈ ਸੋ ਤਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ, ਜੇ ਸੋਭਾ ਕੋ ਕਰੈ ਭਰੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ, ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖ ਦਲਾਏ। ਨਾਮ ਦੀ ਦਵਾਈ ਲੈ ਲਵੇ ਕਮਾਈ ਕਰ ਲਵੇ ਮਹਾਰਾਜ ਕਹਿੰਦੇ ਨੇ। ਫਿਰ ਅਗਲੇ ਬੋਲ ਕਲੇ ਮਨ ਪਾਵਣ, ਬੜਾ ਵੱਡਾ ਬੋਲ ਜੇ ਆ, ਜਿਹੜਾ ਸੁਣੇਗਾ ਚਾਰ ਪਦਾਰਥ ਮਿਲਣੇ ਹੀ ਮਿਲਣੇ ਨੇ, ਤੇ ਬਾਣੀ ਪੜ੍ਹਦਿਆਂ ਤੇ ਬਾਣੀ ਸੁਣਦਿਆਂ ਮਨ ਵੀ ਪਵਿੱਤਰ ਹੋ ਜਾਣਾ ਹੈ, ਮਨ ਦੀ ਮੈਲ ਜਿਹੜੀ ਹੈ ਬਾਣੀ ਨਾਲ ਉੱਤਰ ਜਾਣੀ ਹੈ, ਚਾਰੇ ਪਦਾਰਥ ਵੀ ਮਿਲ ਜਾਣੇ ਨੇ ਤੇ ਮਨ ਦੀ ਪਵਿੱਤਰਤਾ ਵੀ ਹੋ ਜਾਣੀ ਹੈ, ਕਿਉਂਕਿ ਮਨ ਮੈਲਾ ਸਭ ਕੁਛ ਹੈ, ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ। ਮਨ ਦੀ ਜਿਹੜੀ ਪਵਿੱਤਰਤਾ ਹੈ ਗੁਰੂ ਦੇ ਸ਼ਬਦ ਦੁਆਰੇ ਹੋਇਆ ਕਰਦੀ ਹੈ। ਚਾਰ ਪਦਾਰਥ ਲੇ ਮਨ ਪਾਵਣ। ਅਗਲੇ ਬੋਲ ਕਹਿੰਦੇ ਹੋਹੇ ਕਾਮਨਾ ਸਿੱਖ ਕਹਿ ਕੋਈ। ਆਖੋ ਜੀ ਸਤਨਾਮ ਸ਼੍ਰੀ, ਤੁਸੀਂ ਬੋਲਦੇ ਨਹੀਂ ਹੋ, ਸੰਗ ਜਾਂਦੇ ਹੋ ਜਾਂ ਸੁਰਤ ਨਹੀਂ ਟਿਕਦੀ, ਗੁਰਦੁਆਰੇ ਆਏ ਆ, ਘਰਾਂ ਤੋਂ ਕਦਮ ਕਦਮ ਚੱਲ ਕੇ ਆਏ ਹੋ, ਆਖੋ ਗੱਜ ਕੇ ਸਤਨਾਮ ਸ਼੍ਰੀ। ਹੋਹੇ ਕਾਮਨਾ ਸਿੱਖ ਕਹਿ ਕੋਈ, ਇਹ ਗੱਲ ਮੈਨੂੰ ਪੱਕੀ ਪਤਾ, ਜਿੰਨੇ ਆਪਾਂ ਬੈਠੇ ਆ ਨਾ ਅਸੀਂ ਸਾਰੇ ਕੋਈ ਨਾ ਕੋਈ ਇੱਛਾ ਲੈ ਕੇ ਆਏ ਹਾਂ। ਆਪਾਂ ਕੋਈ ਆ ਕੇ ਕੋਈ ਦੇਹ ਰੋਗਤਾ ਮੰਗ ਰਿਹਾ, ਕੋਈ ਕਹਿੰਦਾ ਸਾਹਿਬ ਕਿਰਪਾ ਕਰੋ ਘਰ ਦੇ ਕਲੇਸ਼ ਮੁੱਕ ਜਾਣ, ਕੋਈ ਕਹਿੰਦਾ ਜੀ ਕਾਰੋਬਾਰ ਵਿੱਚ ਵਾਧੇ ਹੋ ਜਾਣ, ਕੋਈ ਵਿਰਲਾ ਹੀ ਹੁੰਦਾ ਜਿਹੜਾ ਆ ਕੇ ਕਹਿੰਦਾ ਜੀ ਸ਼ਬਦ ਮਿਲ ਜਾਵੇ, ਨਾਮ ਮਿਲ ਜਾਵੇ। ਹੈ ਕਾਮਨਾ ਇੱਛਾ ਸਾਰਿਆਂ ਦੇ ਅੰਦਰ ਹੀ ਹੈ। ਹੋਹੇ ਕਾਮਨਾ ਸਿੱਖ ਕਹਿ ਕੋਈ, ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਵਿਘਣ ਪਰੈ ਕੈ ਸੰਕਟ ਹੋਈ। ਕੋਈ ਸੰਕਟ ਆ ਜਾਵੇ, ਕੋਈ ਜੀਵਨ ਵਿੱਚ ਵਿਘਣ ਆ ਕੇ ਪੈ ਜਾਵੇ ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਦਰਬ ਦਰ ਤੇ ਠੋਕਰਾਂ ਨਹੀਂ ਖਾਣੀਆਂ, ਹੋਰ ਕਿਸੇ ਜਗ੍ਹਾ ਤੇ ਨਹੀਂ ਜਾਣਾ। ਹੋਹੇ ਕਾਮਨਾ ਸਿੱਖ ਕਹਿ ਕੋਈ, ਵਿਘਨ ਪਰੈ ਕੈ ਸੰਕਟ ਹੋਈ। ਵਾਹਿਗੁਰੂ ਜੀ ਸ਼ਰਨ ਗ੍ਰੰਥ ਸਾਹਿਬ ਕੀ ਜਾਏ, ਕਿੱਥੇ ਆਵੇ ਜੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰ ਦੀ ਹਜ਼ੂਰੀ ਅੰਦਰ ਆ ਜਾਵੇ, ਬਸ ਇੱਥੇ ਆ ਕੇ ਜੋਦੜੀ ਕਰ ਦੇਵੇ ਤੇ ਤੁਸੀਂ ਰੋਜ਼ਾਨਾ ਹੀ ਬਚਨ ਪੜ੍ਹਦੇ ਹੋ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਕੋ ਲਾਗੈ ਜਾਂ ਕੀ ਪ੍ਰਭ ਆ ਗਏ। ਅਰਦਾਸ ਤੁਸੀਂ ਹਮੇਸ਼ਾ ਕੀਰਤਨ ਕਥਾ ਸੁਣਦੇ ਹੋ, ਸੁਖ ਦਾਤਾ ਪੈ ਭੰਜਣੋ ਤਿਸ ਆਗੈ ਕਰ ਅਰਦਾਸ, ਮੇਹਰ ਕਰੇ ਜੇ ਮਿਹਰਵਾਨ ਤਾਂ ਕਾਰਜ ਆਵੈ। ਇਹ ਗੁਰੂ ਤੋਂ ਮੰਗਾ ਮੰਗ ਲੈਂਦੇ ਹੋ, ਗੁਰੂ ਦੇ ਦਿੰਦਾ, ਉਹਦੇ ਘਰ ਵਿੱਚ ਸਾਰਾ ਹੀ ਕੁਝ ਹੈ ਨਾ। ਹੋਏ ਕਾਮਨਾ ਸਿੱਖ ਕਹਿ ਕੋਈ, ਵਿਘਨ ਪਰੈ ਕਹਿ ਸੰਕਟ ਹੋਏ। ਕੋਈ ਐਸਾ ਸੰਕਟ ਆ ਗਿਆ, ਔਖੀ ਘੜੀ ਆ ਗਈ ਹੈ, ਤੇ ਤੁਸੀਂ ਬਾਣੀ ਵਿੱਚੋਂ ਇਹ ਵੀ ਬੋਲ ਬੜੀ ਵਾਰ ਸੁਣੇ ਨੇ, ਜਿੱਥੇ ਹਰ ਪ੍ਰਭ ਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਕੋਏ ਨਾ ਹੈ ਉੱਥੇ ਤੇਰੀ ਰੱਖ ਅਗਣੀ, ਉਧਰ ਮਾਹੇ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ, ਛੱਡ ਕੇ ਚਲੇ ਜਾਂਦੇ ਨੇ। ਹੋਹੇ ਕਾਮਨਾ ਸਿੱਖ ਕੋਈ, ਵਿਘਨ ਪਰੈ ਕੈ ਸੰਕਟ ਹੋਏ, ਸ਼ਰਨ ਗ੍ਰੰਥ ਸਾਹਿਬ ਕੀ ਜਾਏ।
ਤਤ ਸ਼ੈਣ ਸਤ ਗੁਰੂ ਬਣੈ ਸਹਾਇ। ਇਹਦੇ ਗੁਰੂ ਸਹਾਈ ਹੁੰਦਾ ਹੈ, ਗੁਰੂ ਮਦਦਗਾਰ ਹੁੰਦਾ ਹੈ, ਗੁਰੂ ਰੱਖਿਆ ਕਰਦਾ ਹੈ। ਤਤ ਸ਼ੈਣ ਸਤਿਗੁਰੂ ਬਣੈ ਸਹਾਇ। ਜਿਹੜੇ ਅਗਲੇ ਬੋਲ ਕਹੇ ਨੇ ਉਹਨਾਂ ਬੋਲਾਂ ਵੱਲ ਜਰਾ ਧਿਆਨ ਦਿਓ। ਕਹਿੰਦੇ ਸ਼ਰਧਾਲੂ ਕੋ ਸਭ ਕੁਛ ਹੈ, ਸ਼ਰਧਾਲੂ ਕੋ, ਸ਼ਰਧਾ ਵਾਲੇ ਨੂੰ, ਭਾਵਨਾ ਵਾਲੇ ਨੂੰ, ਪ੍ਰਤੀਤ ਵਾਲੇ ਨੂੰ, ਭਰੋਸੇ ਵਾਲੇ ਨੂੰ ਤੇ ਸਾਰਾ ਕੁਝ ਮਿਲ ਜਾਣਾ ਹੈ। ਸ਼ਰਧਾਲੂ ਕੋ ਸਭ ਕੁਛ ਹੈ, ਹੋਏ ਨਿਸ਼ਰਧਕ, ਨਿਸ਼ਰਧਕ ਨੰਨਾ ਲਾਤਾ ਜੀ, ਹੁਣ ਸ਼ਰਧਾ ਤੋਂ ਖਾਲੀ ਬਣ ਗਏ। ਹੋਏ ਨਿਸ਼ਰਧਕ ਕਿਮਹੂ ਨਾ ਲਹਿ, ਕਹਿੰਦੇ ਉਹ ਜਿਵੇਂ ਆਇਆ ਤਿਵੇਂ ਚਲਾ ਗਿਆ, ਜਿਵੇਂ ਆਇਆ ਤਿਵੇਂ ਚਲਾ ਗਿਆ, ਬਸ ਖਾਲੀ ਆ ਗਿਆ, ਚਲਾ ਗਿਆ, ਕੋਈ ਗੱਲ ਨੀ, ਲੰਗਰ ਪਾਣੀ ਤੇ ਛਾ ਕੀ ਲਿਆ। ਹੋਏ ਨਿਸ਼ਰਧਕ ਕਿਮਹੂ ਨਾ ਲਹਿ, ਤਨ ਸਦੀਵ ਥਿਰ ਰਹੇ ਨਾ ਕੋਏ। ਵੀ ਜਿਹੜਾ ਸਰੀਰ ਹੈ ਨਾ, ਸਰੀਰ ਆ ਤਾਂ ਆਉਣ ਜਾਣ ਵਾਲਾ ਸਾਧਨ ਹੈ, ਸਰੀਰ ਸਦਾ ਕਿਸੇ ਦਾ ਰਹਿੰਦਾ ਤੁਸੀਂ ਵੇਖਿਆ ਹੀ ਨਹੀਂ ਹੈ, ਇਹ ਤੇ ਜਾਣ ਵਾਲਾ ਹੈ। ਤਨ ਸਦੀਵ ਥਿਰ ਰਹੇ ਨਾ ਕੋਏ, ਗ੍ਰੰਥ ਰਿਧਾ ਗੁਰੂ ਕੋ ਲਿਹੋ ਜੋਏ। ਗ੍ਰੰਥ ਰਿਧਾ, ਰਿਧਾ ਰਾਰੇ ਨੂੰ, ਸਿਹਾਰੀ ਦੱਦੇ ਨੂੰ, ਕੰਨਾ, ਰਿਧਾ, ਰਿਧਾ ਮੀਂਹ ਹਿਰਦਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਡਾ ਹਿਰਦਾ ਕੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡਾ ਹਿਰਦਾ ਹੈ ਧੰਨ। ਇਹੀ ਬੋਲ ਗੁਰੂ ਅਰਜਨ ਦੇਵ ਮਹਾਰਾਜ ਨੇ ਕਹੇ ਸੀ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਕੋਠੜੇ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀ ਦਾ ਸੁੱਖ ਆਸਨ ਹੋਇਆ, ਸਤਿਗੁਰਾਂ ਦਾ ਥੱਲੇ ਚਾਦਰਾ ਵਿਛਿਆ ਹੈ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਵਾਸਤੇ ਪਲੰਘਾ ਸਾਹਿਬ, ਤਾਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਇਹੀ ਬਚਨ ਕਹੇ ਸਨ, ਸ੍ਰੀ ਗੁਰ ਕੇਰ ਸਰੀਰ ਜੋ ਸਭ ਕਾਲ ਸਮੇਂ ਸਭ ਨਹਿ ਦਰਸੈ ਹੈ, ਗ੍ਰੰਥ ਰਿਧਾ ਗੁਰ ਕੋ ਇਹੋ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੀਰ ਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹੇ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਦੋਂ ਹੀ ਬਚਨ ਕੀਤੇ ਵੀ ਸਾਡੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਨੇ, ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਤਨ ਸਦੀਵ ਥਿਰ ਰਹੇ ਨਾ ਕੋਏ, ਗ੍ਰੰਥ ਰਿਧਾ ਗੁਰੂ ਕੋ ਲੇਹੋ ਜੋਏ। ਇਹ ਸਾਡਾ ਸਰੀਰ, ਸਾਡਾ ਹਿਰਦਾ ਗੁਰੂ ਗ੍ਰੰਥ ਸਾਹਿਬ ਹੈ। ਤਾਂ ਮੈਂ ਬਚਨ ਪੜ੍ਹ ਰਿਹਾ ਸੀ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ

ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ, ਚਰਨ ਧੂੜ ਤੇਰੇ ਜਨ ਕੀ ਹੋਵਾਂ। ਸਾਧ ਸੰਗਤ ਜੀ ਮੈਂ ਖਾਕ ਬਣ ਜਾ, ਸਾਧ ਸੰਗਤ ਜੀ ਧਰਨ ਚਰਨ ਧੂੜ ਬਣ ਜਾ, ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਵਚਨ ਹਿਰਦੈ ਗੁਰ ਧਾਰੀ, ਤੋ ਕਿਰਪਾ ਤੇ ਸੰਗ ਪਾਈ, ਅੰਤਰ ਕੀ ਗਤ ਤੁਦ ਪੈ ਸਾਰੀ, ਤੁਦ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲਹਿ ਸੋ ਲਾਗੈ, ਭਗਤ ਤੁਹਾਰਾ ਸੋਈ। ਜਿਨ੍ਹਾਂ ਉੱਤੇ ਰਹਿਮਤ ਹੈ, ਜਿੰਨੇ ਬੈਠੇ ਹੋ, ਰੱਬ ਸਤਿਗੁਰੂ ਜੀ ਬੰਦਗੀ ਬਖਸ਼ ਰਹੇ ਨੇ, ਇਹੀ ਗੁਰੂ ਦੀ ਕਿਰਪਾ ਹੈ। ਜਿਸ ਨੂੰ ਲਾਏ ਲਹਿ ਸੋ ਲਾਗੈ,

0: ਜਾ ਕੋ ਸਿਮਰ ਅਜ਼ਾ ਵਲ ਉਧਰਿਓ ਗਣਕਾ ਹੂ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਡਾਈ ਜੇ ਨਰ ਜਸ ਕਿਰਪਾ ਨਿਤ ਗਾਇਓ ਤਾ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸਾ ਇਸੇ ਭਰੋਸੇ ਕਰਕੇ ਗਹੀ ਆਣ ਸ਼ਰਨ ਆਈ ਇਹ ਭਰੋਸਾ ਦੇਖ ਲਿਆ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ ਭਾਰਗਾ ਵਿੱਚ ਆਇਓ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਭੁੱਲਾਂ ਦੀਆਂ ਮਾਫ਼ੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆਉਣ ਸਿਮਰਨ ਜੁੜਨਾ ਕਰੋ ਜੀ ਆਉਣ ਵਾਲੇ ਐਤਵਾਰ ਨੂੰ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸਵੇਰ 9 ਵਜੇ ਸੇਵਾ ਹੋਵੇਗੀ ਆਪ ਜੀ ਨੇ ਸੇਵਾ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਐਤਵਾਰ 30 ਅਗਸਤ ਐਤਵਾਰ ਨੂੰ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨਤਾ ਦਿਵਸ ਆ ਰਿਹਾ ਹੈ ਅਤੇ ਅਗਲੇ ਮਹੀਨੇ 1 ਤਰੀਕ ਨੂੰ 1 ਸਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਪ ਜੀ ਨੇ ਇਹ ਦਿਨ ਵਿਸ਼ੇਸ਼ ਤੌਰ 'ਤੇ ਸਮਾਗਮ ਹੋਣਗੇ ਆ ਜੀ ਨੂੰ ਪ੍ਰਕਿਰ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ।

ਸਾਹਿਬ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ

ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਮ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੇ ਪਾਕਸਾਲ ਸੋਜ ਪਵਿੱਤਰਾ ਲਾਭ ਭੋਗ ਹਰਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਕੀਰਤਨ ਕਥਾ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਬ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵਲਾਈ, ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹੇ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ।

ਸਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹ ਸੋਹਿਲਾ ਸਿਵ ਰਿਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜਹੁ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

कर देवी देवा तिस आगै जियो देही। ऐसे पितर तुम्हारे कही अहे आपन कहया ना लेही। सार जियो कट हे निर जियो पूजहे अंतकाल को भारी। राम नाम की गत नहीं जानी पै डूबे संसारी। देवी देवा पूजह डोलहे पार ब्रह्म नहीं जाना। कहत कबीर अकुल नहीं चेतया बिख्या स्यो लपटाना। गौड़ी जीवत मरै मरै फुन जीवै ऐसे सुन समाया। अंजन माहे निरंजन रहिया बहुड़ न पव जल पाया। मेरे राम ऐसा खीर बिलोइया गुरमत मनुआ स्थिर रखो इन बिद अमृत पीओइया। रहाओ गुर कै बाण बजर कल छेदी प्रगटिया पद परगासा। सकत अधेर जेवड़ी भ्रम चूका निश्चल सेव कर बासा। तिन बिन बाणै तनख चढ़ाइयै इहो जग बेदिया पाई। दह दिस बूढ़ी पवन चुलावै डोर रही लिवलाई। उन मन मनुआ सुन समाना दुबदा दुरमत भागी। कहो कबीर अनुभव इक देखिया राम नाम लिव लागी। गौड़ी बैरागण ते पदे उल्टत पवन चक्र खट भेदे सुरत सुन अनरागी। आवै ना जाए मरै ना जीवै तास खोज बैरागी। मेरे मन मन ही उल्ट समाना गुर प्रसाद अकल पई अवरै ना तरथा बेगाना। रहाओ निवरै दूर दूर फुन निवरै जिन जैसा कर मान्या। अलौती का जैसे भया बरेडा जिन पिया तिन जानिया। तेरी निर्गुण कथा काय स्यो कहिया ऐसा कोई बिबेकी। काहो कबीर जिन दिया पलीता तिन तैसी चल देखी। गौड़ी तह पावस सिंध धूप नहीं शहिया तह उत्पत पर लो नाही। जीवत मृत ना दुख सुख व्यापै सुन समाद दो तह नाही। सहज की कथ कथा है निरारी तुल नहीं चढ़ै जाए ना मुकाती। हलकी लगै ना भारी। रहाओ अर्ध उर्ध दो तह नाही रात दिनस तह नाही। जल नहीं पवन पावक फुन नाही सतगुर तहा समाही। अगम गोचर रह निरंतर गुर कृपा ते लहिया। कहो कबीर बल जाओ गुर अपने सतसंगत मिल रही है। गौड़ी पाप पुन दुए बैल बिसाहे पवन पूजी परगास्यो तृष्णा गूण भरी घट पीतर इन बिद टांड बिसाहियो। ऐसा नायक राम हमारा सगल संसार कियो बंजारा। रहाओ काम क्रोध दोए भये जगाती मन तरंग बटवारा। पंच तत् मिल दान निबे रहे टांडा उतरियो पारा। कहत कबीर सुनो रे संत हो अब ऐसी बन आई। घाटी चढ़त बैल इक थाका चलो गोन छिटकाई। गौड़ी पंच पदा पेवकड़ै दिन चार है साह उरड़ै जाना। अंधा लोक ना जानई मूर्ख ए आना। कहो डडिया बांधै धन खड़ी पाहू घर आए मुकलाऊ आए। रहाओ ओह जिद सै खूहड़ी कौन लाज वहारी। लाज घड़ी स्यो टूट परी पड़ी उठ चली पनिहारी। साहिब होए दयाल कृपा करे अपना कार्ज सवारे। ता सुहागण जानिए गुर शब्द बिचारे।
ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿਤ ਬੰਦ ਨਾ ਤੀਰਾ ਹਰ ਕੀ ਚਰਣੀ ਲਾਗ ਰਹੋ ਭਾਜ ਸਰਣ ਕਬੀਰਾ ਗੌੜੀ ਜੋਗੀ ਕਹੇ ਜੋਗ ਭਲ ਮੀਠਾ ਅਵਰਨਾ ਦੂਜਾ ਭਾਈ ਰੁੰਡਤ ਮੁੰਡਤ ਏਕੈ ਸਬਦੀ ਏ ਕਹੇ ਸਿੱਧ ਪਾਈ ਹਰ ਬਿਨ ਭਰਮ ਭੁਲਾਨੇ ਅੰਧਾ ਜਾ ਪਹਿ ਜਾਓ ਆਪ ਛੁਟਕਾਵਨ ਤੇ ਵਾਧੇ ਬਹੁ ਫੰਦਾ ਰਹਾਉ ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧ ਬਿਸਰੀ ਤਬ ਹੀ ਪੰਡਿਤ ਗੁਣੀ ਸੂਰ ਹਮਦਾ ਤੇ ਇਹ ਕਹਿ ਬਡ ਹਮ ਹੀ ਜਿਸ ਹੈ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉਂ ਰਹੀਐ ਸਤਿਗੁਰ ਮਿਲੈ ਅੰਧੇਰਾ ਚੁੱਕੈ ਇਨ ਬਿਧ ਮਾਣਕ ਲਹੀਐ ਤਜ ਬਾਵੇ ਦਾਹਨੇ ਬਿਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੂੰਗੈ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਹਿ ਕਛ ਆਹ ਤਹਾ ਕਿਛ ਨਾਹੀ ਪੰਚ ਤਤ ਤਹਿ ਨਾਹੀ ਇੜਾ ਪਿੰਗੁਲਾ ਸੁਖ ਮਨ ਬੰਦੇ ਇਹ ਅਵਗਨ ਕਤ ਜਾਹੀ ਤਾਗਾ ਤੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹਾ ਸਮਾਈ ਇਹ ਸੰਸਾ ਮੋਹ ਕਉ ਅਣਦਿਨ ਵਿਆਪੈ ਮੋਹ ਕਉ ਕੋ ਨਾ ਕਹੈ ਸਮਝਾਈ ਰਹਾਉ ਜਹ ਬਰ ਭੰਡ ਪਿੰਡ ਤਹਿ ਨਾਹੀ ਰਚਨਹਾਰ ਤਹਿ ਨਾਹੀ ਜੋੜਨ ਹਾਰੋ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਆ ਕਾ ਮਰਮ ਉਹੀ ਪਰ ਜਾਨੈ ਉਹ ਤਉ ਸਦਾ ਅਵਿਨਾਸੀ ਗੌੜੀ ਸੁਰਤ ਸਿਮਰਤ ਦੁਏ ਕੰਨੀ ਮੁੰਦਾ ਪਰਮਿਤ ਬਾਹਰ ਕਿੰਥਾ ਸੁਨ ਗੁਫਾ ਮਹਿ ਆਸਣ ਬੈਸਣ ਕਲਪ ਬਿਵਰਜਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਿਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟੀਐ ਛੂਟੈ ਹੋਏ ਪਸਾਰੀ ਮਨ ਪਾਵਨ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਭਈ ਤੰਤੀ ਤੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀ ਖੇਲ ਗਯੋ ਬੈਰਾਗੀ ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪਾਠ ਲੱਗੋ ਅਧਿਕਾਈ ਗਈ ਬੁਨਾਵਨ ਮਾਹੋ ਘਰ ਛੋਡਿਐ ਜਾਏ ਜੁਲਾਹੋ ਰਹਾਓ ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸਿਰ ਅਡਾਈ ਜਾਓ ਕਰ ਪਾਚਨ ਬੇਗ ਨਾ ਪਾਵੈ ਝਗੜ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਾਤੇ ਆਈ ਛੂਟੇ ਕੂੰਡੇ ਭੀਗੈ ਪੁਰੀਆ ਚੱਲਿਓ ਜੁਲਾਹੋ ਰੀ ਸਾਈ ਸ਼ੋਸ਼ੀ ਨਲੀ ਤੰਤ ਨਹੀਂ ਸ਼ੋਸ਼ੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਉਰਝਾਈ ਛੋੜ ਪਸਾਰ ਈਹਾ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ ਹੇ ਰਹਾਉ
साध मिलै सिद्ध पाईऐ के एहो जोग के भोग दोह मिल कारज उपजै राम नाम संजोग लोग जानै एहो गीत है ए तो ब्रह्म विचार ज्यों का सी उपदेश होए।

ਸਭ ਪਰਿਵਾਰ ਚੜਾਇਆ ਬੀੜੀ ਰਹਾਉ ਜਾਤ ਸੁਭਾਵੈ ਤਾ ਹੁਕਮ ਮਨਾਵੈ ਇਸ ਬੀੜੀ ਕੋ ਪਾਰ ਲੰਘਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਭਜ ਸਾਰਗ ਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਗੌੜੀ ਨਾਵੀ ਜੂਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਅਰਾ ਹਰ ਕੇ ਗੁਨਾ ਗਾਓ ਰਹਾਓ ਗਰਭ ਜੋਨ ਮਹਿ ਉਰਧ ਤਪ ਕਰਤਾ ਤੋ ਜਠਰ ਅਗਨ ਮਹਿ ਰਹਿਤਾ ਲਖ ਚੌਰਾਸੀ ਜੋਨ ਭ੍ਰਮ ਆਯੋ ਅਬ ਕੇ ਛੁਟਕੇ ਠੌਰ ਨਾ ਠਾਯੋ ਕਹੋ ਕਬੀਰ ਭਜ ਸਾਰਗ ਪਾਨੀ ਆਤ ਦੀਸੈ ਜਾਤ ਨਾ ਜਾਨੀ ਗੌੜੀ ਪੂਰਬੀ ਸੁਰਗ ਬਾਛ ਨਾ ਬਾਛੀਐ ਡਰੀਏ ਨਰਕ ਨਿਵਾਸ ਹੋਨਾ ਹੈ ਸੋ ਹੋਈ ਹੈ ਮਨ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਨੀਐ ਪਾਉ ਭਗਤ ਭਗਵਾਨ ਸੰਪੈ ਦੇਖਨਾ ਹਰਖੀਐ ਬਿਪਤ ਦੇਖਨਾ ਰੋਏ ਜਿਉ ਸੰਪੈ ਤਿਉ ਬਿਪਤ ਹੈ ਬਿਧਨੇ ਰਚਿਆ ਸੋ ਹੋਏ ਕਹੇ ਕਬੀਰ ਅਬ ਜਾਨਿਆ ਸੰਤਨ ਰੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰ ਗੌੜੀ ਰੇ ਮਨ ਤੇਰੋ ਕੋਏ ਨਹੀਂ ਖਿੰਚ ਲੇ ਜਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੋਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੈ ਬੁਲਾਏ ਜਹਿ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਕਹੇ ਕਬੀਰ ਚਿਤ ਚਿਤ ਆ ਰਾਮ ਸਿਮਰ ਬੈਰਾਗ ਰਾਗ ਗੌੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ਉਰ ਨਾ ਭੀਜੈ ਪਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਉਡ ਹੋ ਨਾ ਕਾਗਾ ਕਾਰੇ ਬੇਗਮ ਲੀਜੈ ਆਪਣੇ ਰਾਮ ਪਿਆਰੇ ਰਹਾਉ ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਰਾਗ ਗੌੜੀ ਗਿਆਰਵੀਂ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾਰਸ ਗਾਉਂ ਰੇ ਉਹ ਆਕਾਸ ਰੂਪ ਦੇਖ ਮੋਹੀ ਗੁਆਰਨ ਮੋਹ ਕੋ ਛੋੜ ਨਾ ਆਓ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰਿੰਗਤ ਹਰ ਸੋ ਮਿਲੈ ਜੋ ਬਟ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਠਾਕਰ ਤੋਹੀ ਸਾਰਿੰਗ ਧਰ ਮੋਹੇ ਕਬੀਰਾ ਨਾਉ ਰੇ ਗੌੜੀ ਪੂਰਬੀ ਬਾਰਵੀਂ ਬਿਪਲ ਬਸਤਰ ਕੇਤੇ ਹੈ ਪਹਿਰੇ ਕਿਆ ਬਨ ਮੱਧੇ ਬਾਸਾ ਕਹਾ ਪਹਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਅਰੇ ਜਾਹੇਗਾ ਮੈਂ ਜਾਨਾ ਅਬਗਤ ਸਮਝ ਆਨਾ ਜਤ ਕਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਵਟਾਨਾ ਰਹਾਉ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਾਗ ਸਗਲੋ ਧੰਦਾ ਕਹੇ ਕਬੀਰ ਇੱਕ ਰਾਮ ਨਾਮ ਬਿਨ ਆ ਜਗ ਮਾਇਆ ਅੰਧਾ ਗੌੜੀ ਬਾਰਵੀਂ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਤੇ ਡਰਪੈ ਸਤੀ ਕੇ ਸਾਂਚੈ ਭਾਂਡੇ ਡਗਮਗ ਛਾੜ ਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ ਕਹੇ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਉੱਚਾ ਗੌੜੀ ਤੇਰਵੀਂ
फुरमान तेरा सिरै ऊपर फिर ना करत बिचार तुही दरिया तुही करिया तुझा ते निस्तार बंदे बंदगी इख्तियार साहिब रोस धरो के प्यार रहाओ नाम तेरा आधार मेरा जो फूल जई है नार कहे कबीर गुलाम घर का जिया ए भावे मार गौड़ी लख चौरासी जी जोन महे प्रमत नंद बहु थाको रे भगत हेत अवतार लियो है भाग बड्डो बपरा को रे तुम जो कहत हो नंद को नंदन नंद सो नंदन का को रे तरन आकाश दसो दिस नाही तब एहो नंद कहा थोरे रहाओ संक

ਜਾ ਕੈ ਮਾਈ ਨਾ ਬਾਪੂ ਰੇ। ਗੌੜੀ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ ਰਹਾਓ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾ ਪਦਾਰਥ ਮਨੈ ਬਸਾਈਐ, ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਥੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ।

ਨਾਮ ਕਰਤਾ ਪੁਰਖ ਗੁਰ ਪ੍ਰਸਾਦ। 52 ਅਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ, ਏ ਅਖਰ ਖਿਰ ਜਾਹੇਂਗੇ ਓਏ ਅਖਰ ਇਨ ਮਹਿ ਨਾਹੇ। ਜਹਾ ਬੋਲਤ ਹੈ ਅਛਰ ਆਵਾ, ਜਹ ਅਬੋਲਤ ਹੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਓਹ ਹੈ ਤਸ ਲਖੈ ਨਾ ਕੋਈ। ਅਲਹ ਲਹੋ ਤਉ ਕਿਆ ਕਹੋ, ਕਹੋ ਤਾ ਕੋ ਉਪਕਾਰ, ਬਟਕ ਬੀਜ ਮਹਿ ਰਵ ਰਹਿਓ, ਜਾ ਕੋ ਤੀਨ ਲੋਕ ਵਿਸਥਾਰ। ਅਲਹ ਲਹੰਤਾ ਭੇਦ ਸ਼ੈ, ਕਸ਼ ਕਸ਼ ਪਾਇਓ ਭੇਦ, ਉਲਟ ਭੇਦ ਮਨ ਬੇਦਿਓ, ਪਾਇਓ ਭੰਗ ਅਸ਼ੇਦ। ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ, ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ। ਓਅੰਕਾਰ ਆਦਿ ਮੈਂ ਜਾਨਾ, ਲਿਖ ਯਾਰ ਮੇਟੈ ਤਾਹੇ ਨਾ ਮਾਨਾ। ਓਅੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮਹਿ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ। ਅਰ ਜੇ ਤਹਾ ਕੁਸਮ ਰਸ ਪਾਵਾ, ਅਕਹਿ ਕਹਾ ਕਹਿ ਕਾ ਸਮਝਾਵਾ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਖਸਮਹਿ ਜਾਣ ਖਿਮਾ ਕਰ ਰਹਿ, ਤਾ ਹੋਏ ਨਿਖਿਓ ਅਖੈ ਪਦ ਲਹਿ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ, ਰਹਿ ਬਿਹੰਗਮ ਕਥੈ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਘੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ ਘਾਟ ਕਬਹਿ ਨਾ ਹੋਈ। ਤਾ ਘਟ ਮਾਹੇ ਘਾਟ ਜੋ ਪਾਵਾ, ਸੋ ਘਟ ਛਾੜ ਅਵਘਟ ਕਰਤਾਵਾ। ਮੰਗਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ, ਨਾਹੀ ਦੇਖ ਨਾ ਭਾਜੀਐ ਪਰਮ ਸਿਆਨਪ ਏਹ। ਚੱਚਾ ਰਚਿਤ ਚਿੱਤਰ ਹੈ ਪਹਾਰੀ, ਤਦ ਚਿੱਤਰੈ ਚਿੱਤ ਹੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਛੱਛਾ ਇਹ ਛਤਰ ਪਸ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ, ਤਾਹਿ ਛਾੜ ਕਤ ਆਪ ਬੰਧਾਵਾ। ਜੱਜਾ ਜੋ ਤਨ ਜੀਵਤ ਜਰਾਵੈ, ਜੋ ਬੰਜਾਰ ਜੁਗਤ ਸੋ ਪਾਵੈ। ਆਸ ਜਰ ਪਰ ਜਰ ਜਰ ਜਬ ਰਹਿ, ਤਬ ਜਾਏ ਜੋਤ ਉਜਿਆਰੋ ਲਹਿ ਉਜਾਰੋ ਲਹਿ। ਝੱਜਾ ਉਰਜ ਸੁਰਜ ਨਹੀਂ ਜਾਨਾ, ਰਹਿਓ ਝਜਕ ਨਾਹੀ ਪਰਵਾਨਾ, ਕਤ ਚਖ ਚਖ ਔਰ ਨ ਸਮਝਾਵਾ। ਝਗਰ ਕੀਏ ਝਗਰੋ ਹੀ ਪਾਵਾ, ਨਿਆਂ ਨਿਕਟ ਜੋ ਘਟ ਰਹਿਓ, ਦੂਰ ਕਹਾ ਤਜ ਜਾਏ। ਜਾ ਕਾਰਨ ਜਗ ਢੂਡਿਓ, ਨਿਰੋ ਪਾਇਓ ਤਾਏ। ਟੱਟਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ। ਦੇਖ ਅਟਲ ਟਲ ਕਤਹਿ ਨਾ ਜਾਵਾ, ਰਹਿ ਲਪਟ ਘਾਟ ਪਰਚਉ ਪਾਵਾ। ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਹੀਰਾ। ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਨਾ ਠੌਰ ਮਨ ਆਵਾ। ਡੱਡਾ ਡਰ ਉਪਜੇ ਡਰ ਜਾਈ, ਜਾ ਤਾ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ ਤਾ ਫਿਰ ਡਰ ਲਾਗੈ, ਨਿਡਰ ਹੂਆ ਡਰ ਉਰ ਹੋਏ ਭਾਗੈ। ਢੱਡਾ ਢਿੱਗ ਢੂਡਹਿ ਕਤ ਆਨਾ, ਢੂਡਤ ਹੀ ਟਹਿ ਗਏ ਪੁਰਾਨਾ। ਚੜ ਸੁਮੇਰ ਢੂਡ ਜਬ ਆਵਾ, ਜਿਹ ਗੜ ਗੜਿਓ ਸੋ ਗੜ ਮਹਿ ਪਾਵਾ। ਨਾਣਾ ਰਾਣ ਰੂਤੋ ਨਰ ਨੇ ਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਧਨ ਜਨਮ ਤਾਹੀ ਕੋ ਗਨੈ, ਮਾਰੈ ਏਕੈ ਤਜ ਜਾਏ ਘਨੈ। ਤੱਤਾ ਅਤਾਰ ਤਰਿਓ ਨਹਿ ਜਾਈ, ਤਨ ਤ੍ਰਿਭਵਨ ਮਹਿ ਰਹਿਓ ਸਮਾਈ। ਜਉ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤੱਤਹਿ ਤਤ ਮਿਲਿਆ ਸੱਚ ਪਾਵਾ। ਤੱਥਾ ਅਥਾਹ ਥਾਹ ਨਹੀਂ ਪਾਵਾ, ਉਹ ਅਥਾਹ ਇਹੋ ਥਿਰ ਨਾ ਰਹਾਵਾ। ਥੋੜਾ ਥਲ ਥਾਨਕ ਆਰੰਭੈ, ਬਿਨਹੀ ਥੰਭੈ ਮੰਦਰ ਥੰਭੈ। ਦੱਦਾ ਦੇਖ ਜੋ ਬਿਨ ਸੰਹਾਰਾ,
जस अदेख तस राख बिचारा दसवै द्वार कुंची जब दीजै तव दयाल को दर्शन कीजै तदा अर्ध उर्द निबेरा अर्ध उर्ध मंज बसेरा अर्ध छाड उर्द जो आवा तो अर्ध उर्द मिलिया सुख पावा नन्ना निस दिन निरखत जाई निरखत नैन रहे रतवाई निरखत निरखत जब जाए पावा तबले निरखहे निरख मिलावा पप्पा अपार पार नहीं पावा परम ज्योत से परचो लावा पांचो इंद्री निग्रह करई पापुन दो निर्वरई फफा बिन फूल है फल होई ता फल फंक लख जो कोई दून ना परई फंक बिचार ता फल फंक सबै तन फार बब्बा बिंद बिंद मिलावा बिंद बिंद न बिशरन पावा बंदो होए बंदगी गह बंदक बंदक होए बंद सुदला पब्बा भेद है भेद मिलावा अब पाओ पान भरोसो आवा जो बाहर सो भीतर जानिया भया भेद भूपत पहचानिया ममा मूल गया मन मन मरमी होए सो मन को जान मत कोई मन मिलता बिन बिल मावे मगन भया ते सो सच पावे ममा मन स्यों काज है मन सादे सिद्ध होए मन ही मन स्यो कह कबीरा मन सा मिलिया ना कोई इह मन शक्ति इह मन सीओ एह मन पंच तत्व को जियो एहो मन ले जो उन मन रहै तो तीन लोक की बात कह यैया जो जान तो दुर्मत हन कर बस काया गाओ राण रूतो भज नहीं सूरो थारो नाओ रारा रस निरस कर जानिया होए निरस सो रस पहचानिया यह रस छाडे ओह रस आवा ओह रस पिया यह रस नहीं पावा लल्ला ऐसे लेव मन लावै अंत न जाए परम सच पावै अर जो तहा प्रेम लिव लावै तो अलह लह लह चरण समावै वाह बार बार बिसन सुमार बिसन सुमार ना आवै हार बल बल जे बिसन तना जस गावै बिसन मिले सब ही सच पावै वाह वाह वाही जानिए वाह जाने इहो होए इहो अर ओहो जब मिले त मिलत न जाने कोए ससा सो निका कर सुध हो घट परचा की बात निरुद्ध हो घट परच जो उपजै पाओ पूर रहया त्रह त्रिभवन राओ खखा खोज परै जो कोई जो खोजै सो बहर न होई खोज बूझ जो करै बिचारा तौ भवजल तरन न लावै बारा ससा सो सह सेज सवार सोई सही संदेह निवार अल्प सुख शाड परम सुख पावा तब एह त्रिय ओह कंत कहावा हा हा होत होए नहीं जाना तब ही होए जब ही होए तब है मन माना है तो सही लख्या जो कोई तब ओ ही ओहो एहो ना होई ल्यो ल्यो करत फिरै सब लोग ता कारण व्यापै बहु सोग लक्ष्मी बरस्यो जो ल्यो लावै सोग मिटै सब ही सुख पावै खखा खिरत खपत गए केते खिरत खपत अजू नह चेते अब जग जान जो मना रह जह का बिछुरा तह थिर लह बावन अखर जोरे आन सक्यान अखर एक पछान सत का शब्द कबीरा कह पंडित होए सो अनपैर है पंडित लोग है कौ ब्योहार ज्ञानवंत को तद विचार जाकै जी जैसी बुद्ध होई कहे

ਸੰਸਾਰ ਘਟ ਮਹਿ ਖੇਲੈ ਅਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮਹਿ ਰਹਿ ਸਮਾਏ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਡੈ ਨਾ ਘਟਤਾ ਜਾਏ ਅਕੁਲ ਨਿਰੰਜਨ ਏਕੈ ਪਹਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥ ਹੈ ਚੰਚਲ ਮਨ ਕਹੁ ਗਹ ਹੋ ਕਾਮ ਕ੍ਰੋਧ ਸੰਗ ਕਬਹੁ ਨ ਬਹੁ ਜਲ ਥਲ ਮਾਹੇ ਆਪਹੇ ਆਪ ਆਪੈ ਜਪਹੁ ਆਪ ਨਾ ਜਾਪ ਪੰਚੈ ਪੰਚ ਤਤ ਵਿਸਥਾਰ ਕਨਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੈ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਛੱਠ ਖੱਟ ਚੱਕਰ ਸ਼ਹੂ ਦਿਸ ਧਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਾ

ਓਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀਅਲੇ ਰਾਮ ਕਹਤ ਜਾਨ ਕਸ ਨਾ ਤਰੇ ਰਹਾਉ ਤਾਰੀਲੇ ਗਨਕਾ ਬਿਨ ਰੂਪ ਕੁਬਿਜਾ ਵਿਆਦ ਅਜਾਮਲ ਤਾਰੀਅਲੇ ਚਰਨ ਬਧਕ ਜਨ ਤਿਉ ਮੁਕਤ ਭਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਗੁਰਸੈਨ ਕਉ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤਿਉ ਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਟਮ ਕਰਮ ਕੁਟਿਲਤਾ ਜਨਮ ਕੁਭਾਂਤੀ ਰਾਮ ਗੁਸਈਆ ਜੀ ਕੇ ਜੀਵ ਨਾ ਮੋਹਿ ਨਾ ਵਿਸਾਰ ਹੋ ਮੈਂ ਜਨ ਤਨ ਤੇਰਾ ਰਹਾਉ ਮੇਰੀ ਹਰ ਹੋ ਬਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋ ਤੇਰੀ ਸੰਭਾ ਬੇਗ ਮਿਲੋ ਜਨ ਕਰ ਨਾ ਬਿਲੰਬਾ ਬੇਗਮਪੁਰਾ ਸਹਿਰ ਕੋ ਨਾਓ ਦੁਖਨ ਦਿਓ ਨਹੀਂ ਤੇ ਠਾਓ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਇੱਕ ਸੁਆਹੀ ਆਬਾਦਾਨ ਸਦਾ ਮਸਹੂਰ ਊਹਾ ਗਨੀ ਬਸਹਿ ਮਾਮੂਰ ਤਿਉ ਤਿਉ ਸੈਲ ਕਰੇ ਜਿਉ ਪਹਾਵੈ ਮਹਿਰਮ ਮਹਿਲ ਨਾ ਕੋਟ ਅਟਕਾਵੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਘਟ ਅਵ ਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ

ਆਦਿ ਸੰਸਾਰ ਉਰਵਾਰ ਪਾਰ ਘੇ ਦਾਨੀਆ ਲਿਖ ਲੇ ਹੋ ਆਲ ਪਤਾਲ ਮੋਹ ਜਮ ਡੰਡਨ ਲੱਗ ਗਈ ਤਜੀ ਲੇ ਸਰਬ ਜੰਜਾਲ ਜੈਸਾ ਰੰਗ ਕੁਸੁੰਭ ਕਾ ਤੈਸਾ ਇਹੋ ਸੰਸਾਰ।

ਕਰਿਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੂਪ ਫਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਜ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕਈ ਮੈਂ ਸਮਤ ਦੇਹੋ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਕਹੁ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾਤਾ ਚਾਰ ਤੀਨੋ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ

ਬਹੁਬਿਦ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ ਕਵਨ ਕਰਮ ਤੇ ਛੁਟੀਐ ਜਹ ਸਾਦੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਭੇਦ ਪੁਰਾਨ ਸੰਸਾ ਸਦ ਹਿਰਦੈ ਵਸੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਘਟ ਭੀਤਰ ਬਿਬਿਦ ਬਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਬਿਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਂਤ ਸਭ ਸੰਸਾਰ ਪਾਰਸ ਮਾਨੋ ਤਾਬੋ ਛੋਏ ਕਣਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਉਨ ਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ।

ਸੋ ਦਰ ਤੇਰਾ ਕਿਹਾ ਸੋ ਹਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀ ਅਹੇ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜੇ ਰੱਖੀ ਸੁਰ ਜੁਗ ਜੁਗ ਬੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਜੇਤੇ ਅੜਸੜ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੀ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਫਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆ ਵਹੇ ਸਭ ਧਿਆ ਵਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ

ਉਲਾਮੇ ਚਿੱਤ ਧਰੇ ਜਾਂ ਤੂੰ ਕਰਨਹਾਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨਹਿ ਕਰੇ ਗੁਰਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੇ ਦੇਵ ਖਾਣੈ ਨਾਨਕ ਆਗੈ ਪੂਛ ਨਾ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆਂ ਵਾਜ ਹੈ ਵਾਜ ਨਾਰਦ ਨਾਚੈ ਕਲਕਾ ਪਾਉ ਜਤੀ ਸਤੀ ਕਹਿ ਰਾਖੈ ਪਾਉ ਨਾਨਕ ਨਾਮ ਵਿਟੋਂ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਕਰ ਆਏ ਜੇ ਸੋ ਵਰਿਆ ਜੀਵਨ ਖਾਣ ਖਸਮ ਪਛਾਣੈ ਸੋ ਦਿਨ ਪ੍ਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਏ ਲੈ ਦਿੱਤੇ ਵਿਣ ਰਹਿ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹਿ ਖੁਦਾਏ ਨ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਹਿ ਪਾਵੈ ਮਾਨ।

ਕੇਲਾ ਹੈ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ, ਹਰਾਰਾ ਰੂਪ ਨਿਰਾਲਮ ਬੈਠਾ ਨਜ਼ਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹਿ ਵਿਚਾਰਾ। ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾ ਕੇ ਸਿਰ ਭਾਰ, ਗੱਲੀ ਗੱਲਾ ਸਿਰਜਣਹਾਰ। ਖਾਣਾ ਪੀਣਾ ਹੱਸਣਾ ਬਾਦ, ਜਬ ਲਗਰ ਦਿਨ ਆਵਹਿ ਯਾਦ, ਤਉ ਪ੍ਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕੇਸ਼ ਲੀਜੀ ਲੀਜੈ। ਰਹਾਉ ਮਨ ਕੀ ਮਤ ਮਤਾਗਲ ਮਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੁਇ ਸਾਖੀ ਪਾਸ। ਜੈਸਾ ਤੂੰ ਕਰੇ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜਿਹੀ ਤੂੰ ਮਤ ਦੇਹੇ, ਤੇਹੀ ਕੋ ਪਾਵੈ, ਤੁਧ ਆਪੇ ਭਾਵੈ ਤਿਵੈ ਚਲਾਵੈ। ਰਾਗ ਰਤਨ ਪਰਿਆ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆ ਕਾਜ ਰਚਾਇਆ। ਖੇਲ ਦੇਖ ਮਨ ਅਨੰਦ ਭਇਆ, ਸਹੁਵੀ ਆਹਣ ਆਇਆ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਧਾਰ। ਰਹਾਉ ਗੁਰੂ ਦੁਆਰੈ ਹਮਰਾ ਵਿਆ, ਹੋ ਜੇ ਹੋਆ ਜਾਸੋ ਮਿਲਿਆ ਤਾ ਜਾਣਿਆ, ਤਿਹੋ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੇ, ਹੋਰ ਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ।

ਪਹਿਲਾ ਗ੍ਰਿਹ ਬਾਨ ਸਮਸਰ ਸਹਿਜ ਸੁਭਾਏ ਦੁਰਮਤ ਗਾਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੜ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਤਿਆਸ ਭੇਖ ਬਹੁ ਕਰੈ ਦੁਖ ਬਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨ ਹਿਰੈ ਦੁਬਧਾ ਛੋੜ ਨਾਮ ਨਿਸਤਰੈ ਸਿਫਤ ਸਲਾਹਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪਹਿ ਆਗਿਆ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਨ ਦਿਸੈ ਸਭ ਖੇਹ ਜੋ ਬੁਜੈ ਸੋ ਆਵੈ ਜਾਏ ਨਾਨਕ ਅਸਥਿਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸੈ ਪਰਮਲ ਰੂਪ ਊਜਲ ਮੋਤੀ ਚੁਗੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨਜਲ ਸਰਵਰ ਕਮਲ ਨਾ ਦਿਸੈ ਰਹਾਉ ਬਿਰਲਾ ਬੂਝੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਨਹੀਂ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਤੋ ਰਾਜਨ ਰਾਜ ਸਦਾ ਬਿਗਸਾਤੋ ਜਿਸ ਤੂੰ ਰਾਖੈ ਕਿਰਪਾ ਧਾਰ ਬੂਢਤ ਪਾਹਨ ਤਾਰਹਿ ਤਾਰ ਤ੍ਰਿਭਵਨ ਮਹਿ ਜੋਤ ਤ੍ਰਿਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਅਹਿਨਸ ਭਗਤ ਕਰੇ ਲਿਵਲਾਏ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸੱਚ ਨਾਏ ਗੁਰਪ੍ਰਸਾਦ ਰਹਿ ਲਿਵਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ ਨਾ ਪਾਵੈ ਬਿਨ ਨਾਵੈ ਮਨ ਤ੍ਰਿਪਤ ਨਾ ਆਵੈ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੁਖ ਸੰਤਾਪੇ ਸੇ ਜਨ ਬਾਚੇ ਜੋ ਹਰ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ।

ਹਿਰਦੈ ਨਾਮ ਨਾਹੀ ਮਨ ਭੰਗ ਆਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰਾਖੋ ਆਪਣੀ ਸਰਣਾਈ ਗੁਰਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੋ ਨਿਧਿ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾ ਕੈ ਸਤਬਲ ਹਾਰੈ ਜਾਉ ਜੋ ਹਰ ਰਾਤੇ ਸੇ ਜਨ ਪ੍ਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਗੁਰ ਸੇਵਦ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮੇਟੇ ਇੱਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵਹਿ ਇੱਕ ਜਾਵਹਿ ਆਈ ਇੱਕ ਹਰ ਰਾਤੇ ਰਹੇ ਸਮਾਈ ਇੱਕ ਧਰਨ ਗਗਨ ਮਹਿ ਠੌਰ ਨਾ ਪਾਵਹੇ ਸੇ ਕਰਮਹੀਣ ਹਰ ਨਾਮ ਨਾ ਧਿਆਵਹੇ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬਿਖਵਤ ਅਤ ਭਉਜਲ ਗੁਰ ਸਬਦੀ ਹਰ ਪਾਰ

ਕੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਿਰਾਸ ਅਹਿਨਿਸ ਅੰਧਲੇ ਦੀਪਕ ਦੇ ਭਵਜਲ ਡੁਬਤ ਚਿੰਤ ਕਰੇ ਕਹੇ ਸੁਣੈ ਜੋ ਮਨ ਨਾਉ ਹੁੰਬਲ ਹਾਰੈ ਤਾ ਕਹਿ ਜਾਉ ਨਾਨਕ ਏਕ ਕਹੈ ਅਰਦਾਸ ਜੀਓ ਪਿੰਡ ਸਭ ਤੇਰਾ।

ਸਾਹੁ ਰੜੈ ਤਨ ਸਾਚ ਪਛਾਣਿਆ, ਸਹਿ ਸੁਭਾਈ ਆਪਣਾ ਪਿਰ ਜਾਣਿਆ। ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ। ਕਹਿਤ ਨਾਨਕ ਭੈ ਭਾਵ ਕਾ ਕਰੇ ਸਿਗਾਰ, ਸਦ ਹੀ ਸੇਜੈ ਰਵੈ ਪਤਾਰ। ਆਸਾ ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਪਰਮ ਭੁਲਾਈ। ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇਹੇ ਜਪੀ ਨਾਉ ਤੇਰਾ ਰਹਾਉ। ਬਹੁਤੇ ਔਗਣ ਕੂਕੈ ਕੋਈ, ਜਾਤ ਸੁਭਾਵੈ ਬਖਸੇ ਸੋਈ। ਗੁਰ ਪ੍ਰਸਾਦੀ ਦੁਰਮਤ ਖੋਈ, ਜਾਂ ਦੇਖਾ ਤਹਿ ਇੱਕੋ ਸੋਈ। ਕਹਿਤ ਨਾਨਕ ਐਸੀ ਮਤ ਆਵੈ, ਤਾ ਕੋ ਸੱਚੇ ਸੱਚ ਸਮਾਵੈ। ਆਸਾ ਮਹੱਲਾ ਪਹਿਲਾ ਦੋ ਪਦੇ, ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਭਾਵਕਤ ਨੇ ਕੀਆ ਪੰਕ, ਜੋ ਮੋਹ ਭਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚਿਤ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ। ਰਹਾਉ ਵਿਸੋਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਭਇਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ। ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖੇ ਮਾਨ। ਜਾਂ ਪਤ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ। ਹਰ ਕੇ ਨਾਮ ਬਿਨਾਂ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ, ਭੀ ਸੋ ਅੰਧੋ ਅੰਧਾ। ਰਹਾਉ ਲੱਖ ਖੱਟੀਐ ਲੱਖ ਸੰਜੀਐ ਖਾਜੈ, ਲੱਖ ਆਵੈ ਲੱਖ ਜਾਏ। ਜਾਂ ਪਤ ਲੇਖੈ ਨਾ ਪਵੈ, ਤਾਂ ਜੀ ਕਿੱਥੇ ਫਿਰ ਪਾਹੇ। ਲੱਖ ਸਾਸਤ ਸਮਝਾਵਣੀ, ਲੱਖ ਪੰਡਿਤ ਪੜ੍ਹੇ ਪੁਰਾਣ। ਜਾਂ ਪਤ ਲੇਖੈ ਨਾ ਪਵੈ, ਤਾਂ ਸਭੇ ਕੋ ਪ੍ਰਵਾਣ। ਸੱਚ ਨਾਮ ਪਤੂ ਪੁਜੈ ਕਰਮ ਨਾਮ ਕਰਤਾਰ, ਅਹਿਨ ਸਿਹਰਦੈ ਜੇ ਵਸੈ ਨਾਨਕ ਨਦਰੀ ਪਾਰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਇੱਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੁੱਕਾ ਜਮ ਸਿਉ ਮੇਲ। ਲੋਕਾਂ ਮਤ ਫੁੱਕੋ ਫੱਕੜ ਪਾਏ, ਲੱਖ ਮੜਿਆ ਕਰ ਏ ਕੱਠੇ, ਏਕ ਰੱਤੀ ਲੇ ਪਾਹੇ। ਰਹਾਉ ਪਿੰਡ ਪਤਲ ਮੇਰੀ ਕੇਸਵ ਕਿਰਿਆ, ਸੱਚ ਨਾਮ ਕਰਤਾਰ। ਐਥੈ ਉਥੈ ਆਗੈ ਪਾਛੈ, ਇਹੋ ਮੇਰਾ ਆਧਾਰ। ਕੰਗ ਬਨਾਰਸ ਸਿਫਤ ਤੁਮਾਰੀ, ਨਾਵੈ ਆਤਮ ਰਾਉ। ਸੱਚਾ ਨਹਾਵਣ ਤਾਂ ਥੀਐ, ਜਾਂ ਅਹਿਨਸ ਲਾਗੈ ਭਾਉ। ਇੱਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸੀ ਸਕਾ, ਕਬਹੂ ਨਿਖੂ ਠਸ ਨਾਹੇ। ਆਸਾ ਘਰ ਚੌਥਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵਤਿਆ ਦਰਸ਼ਨ ਕਹਿ ਤਾਈ, ਦੁਖ ਭੁੱਖ ਤੀਰਥ ਕੀਏ। ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭਗਵੇ ਭੇਖ ਭਏ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਰਹਾਉ ਦਰ ਘਰ ਮਹਿਲਾ ਹਸਤੀ, ਘੋੜੇ ਛੋੜ ਵਿਲਾਇਤ ਦੇਸ ਗਏ। ਪੀਰ ਪੇ ਕਾਂਬਰ ਸਾਲਕ ਸਾਧਕ, ਛੋਡੀ ਦੁਨੀਆਂ ਥਾਏ ਪਏ। ਸਾਧ ਸਹਿਜ ਸੁਖ ਰਸ ਕਸ, ਤਜੀਅਲੇ ਕਾਪੜ ਛੋਡੇ ਚਮੜ ਲੀਏ। ਦੁਖੀਏ ਦਰਦ ਬੰਦ ਦਰ ਤੇਰੈ, ਨਾ ਮਰਤੇ ਦਰਵੇਸ਼ ਭਏ। ਖਲੜੀ ਖਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ। ਤੂੰ ਸਾਹਿਬ ਹੋ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤ ਕੈਸੀ। ਆਸਾ ਘਰ ਪੰਜਵਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੀਤਰ ਪੰਚ ਗੁਪਤ ਮਨ ਵਾਸੇ, ਥਿਰ ਨਾ ਰਹੇ ਜੈਸੇ ਭਵੇ ਉਦਾਸੇ। ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ, ਲੋਭੀ ਕਪਟੀ ਪਾਪੀ ਪਾਖੰਡੀ, ਮਾਇਆ ਅਧਿਕ ਲੱਗੈ ਰਹਾਉ। ਫੂਲ ਮਾਲਾ ਗਲ ਪਹਿਰੋਗੀ ਹਾਰੋ, ਮਿਲੇਗਾ ਪ੍ਰੀਤਮ ਤਬ ਕਰੋਗੀ ਸਿਗਾਰੋ।
पंच सखी हम एक पतारो पेट लगी है जीड़ा चालन हारो पंच सखी मिल रुदन करे हा साहो पजूता प्रणत नानक लेखा देहा। एक ओंकार सतगुर प्रसाद आसा घर छेवा महला पहला। मन मोती जे गहना होवे पौन होवे सूत थारी खीमा सिगार कामन तन पहरे लावे लाल प्यारी। लाल बहुगुण कामन मोही तेरे गुण होहे ना अवरी रहाओ। हर हर हार कंठले पहरे दामोदर दंत ले कर कर करता कंगन पहरे इन बिद चित तरे मद सूदन कर मुंदरी पहरे परमेसर पट ले धीरज धड़ी बंधावे कामन श्री रंग सुरमा दे मन मंदर जे दीपक जाले काया सेज करे ज्ञान राओ जब सेज आवे ता नानक भोग करे। आसा महला पहला कीता होवै करे कराया क्या तस कहिए भाई जो किस करना सो कर रहा कीते क्या चतुराई तेरा हुक्म भला तुद भावै नानक ता को मिले वडाई साचे नाम समावै रहाओ। किरत पया परवाना लिखिया बाहुड़ हुक्म न होई जैसा लिखिया तैसा पढ़िया मेट न सकै कोई जे को दरगह बहुता बोलै ना उपवै बाजारी सतरंज बाजी पक्कै नाही कच्ची आवै सारी। ना को पढ़िया पंडित बीना ना को मूर्ख मंदा बंदी अंदर सिफत कराए ता को कहिए बंदा। आसा महला पहला गुर का शब्द मने मैं मुंदरा खिंथा खिमा हडावो जो किश करै भला कर मानो सहज जोग निद पावो। बाबा जुगता जियो जुगह जुग जोगी परम तंत मह जोगं अमृत नाम निरंजन पाया ज्ञान काया रस भोगं रहाओ। शिव नगरी में आसन बैसाओ कल्प त्यागी बादं सिंगी शब्द सुरत सिंगी शब्द सदा तुन सो है अहनस पूरै नादं। पत विचार ज्ञान मत डंडा वर्तमान विभूतं हर कीर्त रह रास हमारी गुरमुख पंत अतीतं। सगली जोत हमारी सम्या नाना वर्त अनेकं कहो नानक सुन परथर जोगी पार ब्रह्म लिव एकं। आसा महला पहला गुड़ कर ज्ञान ध्यान कर थावै करण करनी का सपाईया पाठी भवन प्रेम का पोचा इतरस अम्यो चुआईया। बाबा मन मत वारो नाम रस पीवै सहज रंग रच रहया अहनिस बनी प्रेम लिव लागी शब्द अनाहद गहया

ਕਿਆ ਮਦ ਛੂਛੈ ਪਾਉ ਤਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੈਂ ਮੁਕਤ ਬੈਕੁੰਠੈ ਕਰੈ ਕਿਆ। ਸਿਫਤੀ ਰਤਾ ਸਦ ਬੈ ਰਾਗੀ ਜੂਐ ਜਨਮ ਨ ਹਾਰੈ। ਕਹੋ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਥਾਰੈ। ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਆਪੈ ਦੋਸਤ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰਲਾਣੈ ਤੈ ਕੀ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾ ਮਨ ਰੋਸ ਨ ਹੋਈ ਰਹਾਉ। ਸਕਤਾ ਸੀ ਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨ ਕਾਈ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਪਹਾਣੇ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵੱਡ ਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ। ਖੜ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਵ ਸਹਿ ਮਨ ਸੋਏ ਰਹਾਉ। ਗੁਰ ਦਰਸ਼ਨ ਉਦਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ। ਭਾਉ ਪਿਆਰਾ ਲਾਏ ਵਿਰਲਾ ਕੋਏ। ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੁਖ ਦੁਆਰ। ਸਤਿਗੁਰ ਸੇਵੈ ਪਰਵਾਰ ਸਾਧਾਰ। ਨਿਗੁਰੇ ਕਉ ਗਤ ਕਾਈ ਨਾਹੀ ਅਵਗਣ ਮੁੱਠੇ ਚੋਟਾ ਖਾਹੀ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖ ਤਾ ਕੋ ਲੱਗੈ ਨਾ ਪੀਰ। ਜਮਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਚ ਸਮਾਵੈ। ਆਸਾ ਮਹੱਲਾ ਤੀਜਾ ਸ਼ਬਦ ਮੁਆ ਵਿਚੋ ਆਪ ਗਵਾਏ। ਸਤਿਗੁਰ ਸੇਵੇ ਤਿਲ ਨ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ। ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿਚੋ ਔਗਣ ਜਾਹੀ। ਪੂਰੇ ਗੁਰ ਕੈ ਸ਼ਬਦ ਸਮਾਹੇ ਰਹਾਉ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ। ਸਾਚੀ ਬਾਣੀ ਸੁਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ। ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ। ਸੇਵਡ ਭਾਗੀ ਜਿਨ ਨਾਮ ਥਿਆਇਆ ਸਦਾ ਗੁਣ ਦਾਤਾ ਮਨ ਵਸਾਇਆ। ਜੋ ਗੁਣ ਸੰਗ੍ਰਹਿ ਤਿਨ ਬਲਹਾਰੈ ਜਾਓ ਦਰ ਸਾਚੈ ਸਾਚੇ ਗੁਣ ਗਾਓ। ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ। ਆਸਾ ਮਹੱਲਾ ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ। ਚਿਰੀ ਵਿਛੋਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ। ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ। ਹਾਰੇ ਪਰੰਪਰ ਅਗਮ ਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਏ ਰਹਾਉ। ਗੁਰਮੁਖ ਕੀਮਤ ਜਾਣੈ ਕੋਏ ਵਿਰਲੇ ਕਰਮ ਪ੍ਰਾਪਤ ਹੋਏ। ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਖਾਣੈ ਕੋਏ। ਵਿਣ ਨਾਵੈ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤਾ ਉਤਰੈ ਪੀਰ। ਬਿਨ ਗੁਰ ਭੇਟੇ ਦੁੱਖ ਕਮਾਏ ਮਨਮੁਖ ਬਹੁਤੀ ਮਿਲੈ ਸਜਾਏ। ਹਰ ਕਾ ਨਾਮ ਮੀਠਾ ਅਤ ਰਸ ਹੋਏ ਪੀਵਤ ਰਹਿ ਪੀਆਏ ਸੋਏ। ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ। ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗੈਰ ਗੰਭੀਰ। ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਾਗੈ ਪਾਏ। ਜੋ ਮਨ ਰਾਤੇ ਹਰ ਪ੍ਰਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁੱਖ ਲਾਥਾ ਤੇ ਹਰ ਦਰਗਹਿ ਮਿਲੇ ਸੁਭਾਏ। ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ। ਹਰ ਪ੍ਰਭੂ ਸਦਾ ਰਹਿਆ ਭਰਪੂਰ ਆਪੇ ਨੇੜੇ ਆਪੇ ਦੂਰ। ਆਖਣ ਆਖੈ ਬਕੈ ਸਭ ਕੋਏ ਆਪੇ ਬਖਸ ਮਿਲਾਏ ਸੋਏ। ਕਹਿਣਾ ਕਥਨ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ। ਗੁਰਮੁਖ ਵਿੱਚ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ। ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ। ਆਸਾ ਮਹੱਲਾ ਤੀਜਾ ਦੂਜੈ ਭਾਏ ਲੱਗੇ ਦੁੱਖ ਪਾਇਆ ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਸਤਿਗੁਰ ਸੇਵੈ ਸੋਜੀ ਹੋਏ ਦੂਜੈ ਭਾਏ ਨਾ ਲਾਗੈ ਕੋਏ।
मूल लागे से जन परवान अनदिन राम नाम जप हिरदै गुर सबदी हरे को जान रहाओ डाली लागै निफल जाए अंधी कमी अंध सजाए मनमुख अंधा ठौर न पाए बिष्टा का कीड़ा बिष्टा माहिस पचाए गुर की सेवा सदा सुख होए पाए गुर की सेवा सदा सुख पाए संत संगत मिल हर गुण गाए नामे नाम करे विचार आप तरै कुल उदरन हार गुर की बाणी नाम बजाए नानक महल शब्द कर पाए गुरमत सत सत हर जल नहाया दुरमत मैल सब दुरत गवाया आसा महला तीजा मनमुख मरहे मर मरण बिगाड़ है दूजे पाए आत्म संघार है मेरा मेरा कर कर विगुता आत्म ना चीन भरमै विच सूता मर मोया सबदे मर जाए उस्त निंदा गुर सम जान आई इस जुग मह लाहा हर जप लै जाए रहाओ नाम विहून गर्भ गल जाए बिरथा जन्म दूजै लो भाए नाम बिहूनी दुख जलै सबाई सतगुर पूरै बूझ बुझाई मन चंचल बहु चोटा खाहे इथो छुड़किया ठौर न पाए गर्भ जोन विष्टा का वास तित कर मनमुख करे निवास अपने सतगुर को सदा बल जाई गुरमुख ज्योति जोत मिलाई निर्मल बाणी निज कर वासा नानक होमै मारे सदा उदासा आसा महला तीजा लालै आपनी जात गवाई तन मन अर्पे सतगुर सरनाई हिरदै नाम वड्डी वड्याई सदा प्रीतम प्रभ होए सखाई सो लाला जीवत मरै सो घरख दोए सम कर जाणै गुर प्रसादी शब्द उदरै रहाउ करनी कार तुरो फुरमाई बिन शब्दै को थाए न

ਦੇਖ ਸੀਗਾਰ ਪੁੱਤਰ ਕਲੱਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰਪ ਸ਼ਬਦੀ ਸੀਗਾਰ ਬਣਾਵੈ ਛੇ ਸੁਖਾਲੀ ਅਨਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰਾਖੈ ਸਦਾ ਉਰਤ ਹਾਰ ਨੇੜੈ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤਿਹਾ ਹੋਵੈ ਜਿਹੇ ਕਰਮ ਕਮਾਏ ਸਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਾਪੋ ਸਦਾ ਧਿਆਏ ਸਦਾ ਆਨੰਦ ਹੋਵੈ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖਿਆ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਭਰਪੂਰ ਜਹਾ ਜਾਉ ਤਹਿਨ ਵੇਖਾ ਸੋਏ ਹਾਰ ਉਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸੇ ਬਖਸਣ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਝੈ ਜਿਸ ਆਪ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨਦਨ ਜਾਗੈ ਵੇਖੈ ਸੱਚ ਸੋਏ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੈ ਤਿਰ ਨਾਮ ਸਮਾਣੇ ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੈ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹਿ ਸਮਾਵੈ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤੇ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕੋ ਨਾਮ ਲਿਖਿਆ ਤੁਰ ਲੇਖ ਤੇ ਅਣਦਿਨ ਸਦਾ ਤੇ ਅਣਦਿਨ ਨਾਮ ਸਦਾ ਧਿਆਵੈ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਿਲਾਏ ਤਿਨ ਕੇ ਗਹਿਣ ਗਤ ਕਹੀ ਨਾ ਜਾਏ ਪੂਰਾ ਸਤਿਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪ ਏਕ ਘੜੀ ਮਹਿ ਥਾਪ ਉਥਾਪ ਕਹੇ ਕਹੇ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕਹਿ ਪੋ ਤੈ ਪੁੰਨ ਤਿਨਾ ਗੁਰੂ ਮਿਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾ ਸ਼ਬਦ ਵਸੈ ਤਹਾ ਦੁਖ ਜਾਏ ਗਿਆਨ ਰਤਨ ਸੱਚ ਹੈ ਸਹਿਜ ਸਮਾਏ ਨਾਵੈ ਜੇਵੜ ਹੋਰ ਧਨ ਨਾਹੀ ਕੋਏ ਜਿਸ ਨੂੰ ਬਖਸੇ ਸੱਚਾ ਸੋਏ ਪੂਰੈ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਉਹਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਭਰਮ ਅਨਿਲ ਵਾਓ ਦੀਵਾ ਬਲੈ ਨਾ ਸੋਜੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚੋ ਆਪ ਗਵਾਏ ਮੇਰਾ ਪ੍ਰਭ ਸਾਚਾ ਪੀ ਜਾਣ ਗੁਰ ਕਾ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕਾ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਭਗਤ ਹਰ ਸਿਓ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ

ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਇਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਗਵਾਇਆ ਤੁਧ ਆ ਵਿਛੋੜਿਆ ਆ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿੰਦੂ ਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਪਹਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਧੜਾ ਹਰ ਰਿਹਾ ਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਧੜਾ ਵਰਨਾ ਕੋਈ ਹਉ ਹਰ ਗੁਣ ਗਾਵਾ ਅਸੰਖ ਅਨੇਕ ਰਹਾਉ ਜਿਨ ਸਿਉ ਧੜੇ ਕਰੇ ਸੇ ਜਾਹੇ ਝੂਠ ਧੜੇ ਕਰ ਪਛੋ ਤਾਹੇ ਥਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂਜੈ ਗਾ ਵਾਰੀ ਜਨਮ ਮਰਹਿ ਜੁਐ ਬਾਜੀ ਹਾਰੀ ਹਮਰੇ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮੈਂ ਧੜੇ ਪੰਚ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਨ ਇਸ ਧੜੇ ਸਭ ਗਵਾਏ ਮਿਥਿਆ ਦੂਜਾ ਪਾਉ ਧੜੇ ਬਹਿ ਪਾਵੈ ਪਰਾਇਆ ਛਿੱਦਰ ਅਟਕਲੈ ਆਪਣਾ ਅਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਣਿਆਵੈ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਵ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵੱਡ ਭਾਗ ਦੂਜੈ ਭਾਏ ਭਵੈ ਬਿਖ ਮਾਇਆ ਭਾਗਹੀਣ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰਪੁਰੈ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖ ਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣਾ ਰਹਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖ ਹਰ ਪਾਏ ਨਾਮਹੀਨ ਕਾਲ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਭਇਆ ਆਨੰਦਾ ਸਤ ਸਤ ਸਤਿਗੁਰ ਨਾਮ ਦ੍ਰਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਉ ਹਰ ਗੁਣ ਗਾਵੈ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲਤਹਾਰੀ ਵਿਣ ਗੁਣ ਜਨਮ ਮੋਏ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਥ ਅੰਮ ਤਤ ਕਢੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੈ ਵੱਡੇ ਭਾਗ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਿਰਾਸਾ ਰਹਾਉ ਨਾਮੈ ਸੁਰਤ ਸੁਣੀ ਮਨ ਪਹਾਈ ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਿਖਾਈ ਨਾਮ ਹੀਣ ਗਏ ਮੂੜ ਨੰਗਾ ਪਚ ਪਚ ਮੋਏ ਬਿਖ ਦੇਖ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਪ ਅਨੰਤ ਤਰੰਗਾ ਜਪ ਜਪ ਨਾਮ ਗੁਰਮਤਿ ਸਾ ਲਾਹੀ ਮਾਰਿਆ ਕਾਲ ਚਮਕੰਕਰ ਭੁਯੰਗਾ ਰਹਾਉ ਹਰ ਹਰ ਗੁਰ ਮਹਿ ਭਗਤ ਰਖਾਈ ਗੁਰ ਟੁੱਠਾ ਸਿੱਖ ਦੇਵੈ ਮੇਰੇ ਭਾਈ ਹਉ ਮੈਂ ਕਰਮ ਕਿਛ ਬਿਧ ਨਹੀਂ ਜਾਣੈ ਜਿਉਂ ਕੁੰਚਰ ਨਾਏ ਖਾਕ ਸਿਰ ਛਾਣੈ ਜੇ ਵੱਡ ਭਾਗ ਹੋਵੇ ਵੱਡ ਉੱਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ ਨਾਮ ਜਪੋ ਮੇਰੇ ਗੁਰ

ਨਾਮ ਰੱਖੋ ਗੁਰਮਤ ਮਨ ਚੀਤਾ ਰਹਾਉ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤ ਬਿਗਸਾ। ਨਾਮ ਬਿਨਾ ਕੁਸ਼ਤੀ ਮੋਹ ਅੰਧਾ, ਸਫ ਨਿਰਾਫਲ ਸਭ ਨਿਫਲ ਕਰਮ ਕੀਏ। ਦੁੱਖ ਧੰਦਾ ਹਰ ਹਰ ਹਰ ਜਸ, ਜਪੈ ਵਡਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਹੱਲਾ ਚੌਥਾ ਰਾਗ ਆਸਾ, ਕਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੀਣ। ਗੁਰਮਤਿ ਹਰ ਗੁਣ ਗਾਵ ਬੋਲੋ ਜੋਗੀ, ਗੁਰਮਤਿ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ। ਜੋਗੀ ਹਰ ਦੇਹੋ ਮਤੀ ਉਪਦੇਸ਼, ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ ਰਹਾਉ। ਗਾਵੈ ਰਾਗ ਭਾਤ ਬਹੁ ਬੋਲੇ, ਇਹ ਮਨੁਆ ਖੇਲੈ ਖੇਲ, ਜੋ ਵਹਿ ਕੂਪ ਸਿੰਚਨ ਕਉ ਬਸਦਾ, ਉੱਠ ਬੈਲ ਗਏ ਚਰ ਬੇਲ। ਕਾਇਆ ਨਗਰ ਮਹਿ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ ਮਨੁਆ, ਸਥਿਰ ਬੈਲ ਮਨ ਜੋ ਬਹੁ ਹਰ ਸਿੰਚ ਹੋ ਗੁਰਮਤ ਜੇਤ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚੇਲ, ਜਨ ਨਾਨਕ ਕੇ ਪ੍ਰਭ ਅੰਤਰਜਾਮੀ, ਹਰ ਲਾਭ ਹੋ ਮਨੁਆ ਪੇਲ। ਆਸਾ ਮਹੱਲਾ ਚੌਥਾ, ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਬਜਾਵੈ ਰਬਾਬ, ਆਵਤ ਜਾਤ ਬਾਰ ਖਿਨ ਲਾਗੈ, ਹਉ ਤਬ ਲਗ ਸੰਭਾਰੋ ਨਾਮ, ਮੇਰੇ ਮਨ ਐਸੀ ਭਗਤ ਬਣੇ ਆਈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ। ਰਹਾਉ ਕਬ ਕੋ ਮੇਲੈ ਪੰਚ ਸਤ ਗਾਇਣ, ਕਬ ਕੋ ਰਾਗ ਧੁਨ ਉਠਾਵੈ, ਮੇਲਤ ਚੁਨਤ ਖਿਨ ਪਲ ਚਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਕਬ ਕੋ ਨਾਚੈ ਪਾਵ ਪਸਾਰੈ, ਕਬ ਕੋ ਹਾਥ ਪਸਾਰੈ, ਹਾਥ ਪਾਵ ਪਸਾਰਤ ਬਿਲਮ ਤਿਲ ਲਾਗੈ, ਤਬ ਲਗ ਮੇਰਾ ਮਨ ਰਾਮ ਸੰਭਾਰੈ। ਕਬ ਕੋ ਲੋਗਨ ਕੋ ਪਤੀ ਆਵੈ, ਲੋਕ ਪਤੀਣੈ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਾ ਜੈ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਰੇ ਸਭ ਕੋਏ। ਆਸਾ ਮਹੱਲਾ ਚੌਥਾ, ਸਤਸੰਗਤ ਮਿਲੀਐ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕਟ ਚਾਨਣ, ਅਗਿਆਨ ਅੰਧੇਰਾ ਜਾਏ। ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੇ ਮੇਰੇ ਭਾਈ, ਹਮ ਜਨ ਕੇ ਧੋਵੈ ਪਾਏ ਰਹਾਉ। ਹਰ ਹਰ ਨਾਮ ਜਪੋ ਮਨ ਮੇਰੇ, ਅਨਦਿਨ ਹਰ ਲਿਵ ਲਾਏ, ਜੋ ਇੱਛੋ ਸੋਈ ਫਲ ਪਾਵੋ, ਫਿਰ ਭੂਖ ਨ ਲਾਗੈ ਆਏ। ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ, ਸਹੀ ਸੰਤ ਭਲੇ ਤੁਧ ਭਾਵੈ, ਜਿਨ ਕੀ ਪਤ ਪਾਵੈ ਥਾਏ। ਨਾਨਕ ਆਖ ਨ ਰਾਜੈ ਹਰ ਗੁਣ, ਜਿਉ ਆਖੈ ਤਿਉ ਸੁਖ ਪਾਏ। ਭਗਤ ਭੰਡਾਰ ਦੀ ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਅਠਵਾਂ, ਅੱਠਵੇਂ ਕੇ ਕਾਫੀ ਮਹੱਲਾ ਚੌਥਾ, ਆਇਆ ਮਰਨ ਤੁਰਾਹੋ ਹੋਮੈ ਰੋਈਐ, ਗੁਰਮੁਖ ਨਾਮ ਧਿਆਏ ਅਸਥਿਰ ਹੋਈਐ। ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਾਹਾ ਨਾਮ ਸੋ ਸਾਰ ਸ਼ਬਦ ਸਮਾਣਿਆ। ਰਹਾਉ ਪੂਰਬ ਲਿਖੇ ਡੇਹ ਸੇ ਆਏ ਮਾਇਆ, ਚੱਲਣ ਅੱਜ ਕੇ ਕੱਲ ਧਰੋ ਫੁਰਮਾਇਆ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ, ਜੂਐ ਖਿਲਣ ਜਗ ਕਿਹੋ ਮਨ ਹਾਰਿਆ। ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ, ਨਾਨਕ ਸੱਚੇ ਸੱਚ ਸੱਚ ਸਮਾਇਆ। ਆਸਾ ਮਹੱਲਾ ਚੌਥਾ, ਜਨਮ ਪਦਾਰਥ ਪਾਏ ਨਾਮ ਧਿਆਇਆ, ਗੁਰਪ੍ਰਸਾਦੀ ਬੁੱਝ ਸੱਚ ਸਮਾਇਆ। ਜਿਨ ਧੁਰ ਲਿਖਿਆ ਲੇਖ ਤਿਨੀ ਨਾਮ ਕਮਾਇਆ, ਦਰ ਸੱਚਾ ਸੱਚਿਆਰ ਮਹਿਲ ਬੁਲਾਇਆ। ਰਹਾਉ ਅੰਤਰ ਨਾਮ ਨਿਧਾਨ, ਗੁਰਮੁਖ ਪਾਈਐ ਅਣਦਿਨ ਨਾਮ ਧਿਆਏ, ਹਰ ਗੁਣ ਗਾਈਐ ਅੰਤਰ ਵਸਤ ਅਨੇਕ, ਮਨਮੁਖ ਨਹੀਂ ਪਾਈਐ ਹਉਮੈ ਗਰਭੈ ਗਰਭ ਆਪ ਖੁਆਈਐ। ਨਾਨਕ ਆਪੇ ਆਪ ਆਪ ਖੁਆਈਐ, ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ। ਰਾਗ ਆਸਾਵਰੀ ਘਰ ਸੋਲਵੇਂ ਕੇ ਦੋ ਮਹੱਲਾ ਚੌਥਾ ਸੁਧੰਗ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੋ ਅਣਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੁਖ ਹਰ ਨਾਮ ਬਤਾਇਆ, ਹੋ ਹਰ ਬਿਨ ਖਿਨ ਪਲ ਰਹਿ ਨਾ ਸਕੋ। ਰਹਾਉ ਹਮਰੈ ਸ੍ਰਵਣ ਸਿਮਰਨ ਹਰ ਕੀਰਤਨ, ਹੋ ਹਰ ਬਿਨ ਰਹਿ ਨਾ ਸਕੋ। ਹੋ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ।
ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਿਨਹੂ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ ਹੋ ਹਰ ਬਿਨ ਕਿਨ ਪਲ ਰਹਿ ਨਾ ਸਕੋ ਜੈਸੇ ਕਰ ਹਲ ਬੇਲ ਰੀਝਾਈ ਰਹਾਉ ਹਮਰਾ ਮਨ ਬੈਰਾਗ ਬਿਰਕਤ ਭਯੋ ਹਰ ਦਰਸ਼ਨ ਮੀਤ ਕਹਿਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਰਹਿਣ ਨਾ ਜਾਈ ਰਾਖ ਸਰਨ ਜਗਦੀਸ਼ਵਰ ਪਿਆਰੇ ਮੋਹੇ ਸਰਦਾਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਹਾਂ
1: ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

दर्शन दीजे खोल के वार, तन सो वेला

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਤੀਰਥ ਨਾ

ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸਹੁ ਪਾਵੋ ਕਲ ਕਲੇਹ ਤਨ ਮਾਹੇ ਮਿਟਾਵੋ ਸਿਮਰੋ ਜਾਸ ਵਿਸੰਪਰ ਏਕੈ ਨਾਮ ਜਪਤੇ ਅਗੰਤੇ ਅਨੇਕੈ ਵੇਦ ਪੁਰਾਣ ਸਿਮਰਤ ਸੋਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ

ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕਹਿ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਇ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਉ ਸਿਮਰੈ ਸੇ ਧਨਵੰਤੇ, ਪ੍ਰਭ ਕਉ ਸਿਮਰੈ ਸੇ ਪਤਵੰਤੇ, ਪ੍ਰਭ ਕਉ ਸਿਮਰੈ ਸੇ ਜਨ ਪਰਿਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰੈ ਸੇ ਸੁਖਵਾਸੀ।

ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਘ ਬੇਦੇ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਤ ਚਹੁਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,

ਹਰ ਪਰਾਹੀ ਅਣਕ ਬਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਣਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ।

ਸੂਚ ਬਹੁਤ ਸਿਆਣਪ ਜਮਕਾ ਪਹੁ ਬਿਆਪੇ ਅਣਕ ਯਤਨ ਕਰ ਤ੍ਰਿਸਨਾ ਤਰਾਪੈ ਭੇਖ ਅਨੇਕ ਅਗਣ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ।

ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ

ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਖ ਅਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ

ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਹੇ ਕਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਸੁਨਾਣ ਅੰਤਰ ਵਿਆਪੈ ਲੋਭ ਸੁਆਣ

ਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਾਹੀ ਆਏ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੇ ਗੌਂਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਉਤਾਰੇ ਸੰਗ ਸੁਹਾਈ ਸੋ ਆਵੇ ਨਾ ਚੀਤ ਜੋ ਬੈਰਾਈ ਤਾਸਿਓ ਪ੍ਰੀਤ ਬਰੁਆ ਕੇ ਗ੍ਰਹਿ ਭੀਤਰ ਵਸੇ ਅਣਦ ਕੇਲ ਮਾਇਆ ਰੰਗ ਰਸੇ।

ਨਾਨਕ ਸਾਹਿਬ ਸਦਾ ਦਇਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣ ਅਨੇਤ ਬਿਰਖੀ ਸਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੇ ਜੋ ਦੀਸੈ ਸੋ ਚਾਲਨ ਹਾਰ ਲਵਟ ਰਹਿਓ ਤਹ ਆਂਧ ਆਂਧ ਹਰ

ਦੇਵਸਪਤੀ ਜਿਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪਹਿਰ ਸਿਮਰਹ

ਕਤ ਅਮਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਈ ਸੋਈ ਜੈ ਮਨ ਆਠ ਪਹਿਰ ਤਾਕਾ ਜਾਸ ਗਾਵੀ ਜੈ ਜਿਹ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਾਸ ਰਸਨ ਬਖਾਨੇ।

ਕਰ ਜਾਵੇ। ਜਿਹ ਪ੍ਰਸਾਦ ਨਾਨਕ ਪਤ ਸੇਤੀ ਕਰ ਜਾਵੇ, ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਰਾਉਲਾ ਰਹਿਤ ਮਨ ਸੁਖ ਪਾਵੇ, ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕ

ਉੱਠਦ ਬੈਠ ਸਭ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਹੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ

ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੁਖ

ਤੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਹਿ ਬਿਰਾਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇਂਦ੍ਰਿਤ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸਫਲਾ ਬ੍ਰਹਮ ਗਿਆਨੀ ਸੁਫਲ ਫਲਾ

ਨਾਸ ਬ੍ਰਹਮ ਗਿਆਨੀ ਬ੍ਰਹਮ ਕਾਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਏ ਬ੍ਰਹਮ ਗਿਆਨੀ ਕਾ ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼

ਰਾਸ਼ਟਰਪਤੀ ਮਿਥਿਆ ਨਾਹੀ ਰਸਨਾ ਪਰਸ ਮਾਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਪੇਖੇ ਨੇਤਰ ਸਾਧ ਕੀ ਟੈਲ ਸੰਤ ਸੰਗ ਹਿਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰਹਰੇ ਮਾਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਆ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਵੈਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੇ ਕੇਵਲ ਭਗਤ ਕੀ ਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭਿ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਮ੍ਰਿਹ ਨਾਮ ਜਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਵਤੀ ਹੀ ਭਗਵੰਤ ਭਗਤ ਕਾਰੰਗ।

ਤਾਂ ਦਿਨ ਲਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨ ਹੋਗ ਪਸਰਿਓ ਆਪ ਹੋਇ ਅੰਤਰੰਗ ਰਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਵ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਪਹਿ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰ ਵਾਰ ਨਾਨਕ ਰਚਨਾ ਪਰ ਪ੍ਰਭ ਰਤੀ ਬਹੁ ਵਿਦੇ ਅਨਕ ਪ੍ਰਕਾਰ ਅਸਤਪਦੀ।

ਜਾਖੇ ਕਿੰਨਰ ਪਿਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੇ ਮਰਹ ਕਈ ਕੋਟ ਬੋਜੋ ਨੀ ਫਿਰ

ਸਾਧ ਨਾਨਕ ਹਉ ਛੂਟੈ ਸਹਿਸ ਖਟੇ ਲਾ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਾਵ ਖਾਵ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰ ਸਮ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਿਡਭਾਗ।

ਨਾਰ ਉਸਤੇ ਭਿਨ ਕਹ ਕਿਛ ਹੋਏ ਥਾਨ ਥਰੰਤਰੇ ਕੈਸੋਏ ਆਪਣੇ ਚਲ ਤੇ ਆਪ ਕਰਨੇ ਹਾਰ ਕਵਤਿਕ ਕਰੇ ਰੰਗ ਆਪਾਰ ਮਨ ਮਹਿਆ ਮਣ ਆਪਣੇ ਮਾਹੇ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਣੈ ਵਖਿਆਨੀ ਸੱਚ ਸੱਚ ਸੱਠ ਸਭ ਕੀਨਾ ਕੋਟ ਮੱਧੇ ਕਿਣੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆ।

ਚਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਉ ਏ ਪੀਹੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਤਾਈ ਸੰਤ ਕਾ ਨਿੰਦਕ ਖੈ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਵੇਦ ਸੰਤ ਕੇ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕਹੋ ਡਾਨ ਲਾਗੇ ਸੰਤ ਕੇ ਦੁਖੀ ਕਹੋ ਸਭ ਤੇ ਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕਹੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਲੇ ਮਿਲਾਵੇ ਸੰਤ ਕਾ ਦੁਖੀ ਅਦਬੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਦਿਓ ਸਾਥ ਬਿਨਾ ਮਿਰਤਕੀ ਲੋਥਾ ਸੰਤ ਕੇ ਦੁਖੀ ਕੀ ਜੜ

ਪਾਵਕ ਇੰਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੋਟੇ ਇਕੇਲਾ, ਜਿਉਂ ਬੁਵਾਰ ਤਿਲ ਖੇਤ ਮਾਹ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕੀਰਤਨ ਇੰਦ ਕਾ ਤੁਰਹੀ ਪਿਆ, ਨਾਨਕ ਜੋ ਤਿਹ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖ ਕੀ ਪੁੱਜੈ ਨਾਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੇ ਦੁਖ ਨਾ ਤ੍ਰਿਸਟੈ ਕੋਇ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਇ, ਨਾਨਕ ਜਾਣੈ ਸੱਚਾ ਸੋਏ। ਸਭ ਕਰ ਤਿਸ ਕਿਹੋ ਕਰਨੇ ਹਾਰ, ਸਦਾ ਸਦਾ ਤਿਸ ਕਉ ਨਮਸਕਾਰ। ਪ੍ਰਭ ਕੀ ਉਸ ਤਿਸ ਕਰੋ ਦਿਨ ਰਾਤ, ਤਿਸੇ ਧਿਆਵ ਸਾਸ ਗਿਰਾਸ। ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ।

ਜਿਸ ਕਉ ਹਰਿ ਪ੍ਰਭ ਮਨ ਚਿਤੇ ਆਵੇ ਸੋ ਸੰਤ ਸੁਹੇਲਾ ਨਹੀਂ ਡੋਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਿਸਤੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈਆ ਸਥੂਲ।

ਅਵਿਨਾਸੀ ਨਾਹੀ ਕਿਜ ਖਾਣ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਾਖਿਅ ਭੇਹ ਪੁਰਖ ਪ੍ਰਤਾਪ ਆਮ ਜਪਾਇਤ ਨਾਨਕ ਜਾਮ ਜਿਨ ਪ੍ਰਭ ਜਾਤਾ ਸੁਸੋਭਾ ਬੰਦ ਸਗਲ ਸੰਸਾਰ ਉਦਰੈ ਤਨਮੰਤ

ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੋ ਮਾਂ ਲੇਹੋ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਥ ਖੇਵ ਸੰਤੇ ਸੰਗ ਚਾਲ ਵਰਤੇ ਆਗ ਭਿਖਿਆ ਜੰਗ ਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ ਇਹੋ ਵਾਪਾਰੇ ਵਿਰਲਾ ਵਾਪਾਰੇ ਨਾਨਕ ਤਾ ਕਹਿ ਸਤਿ ਬਿਰਹਾਰੇ।

ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ, ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤਿਹ ਦਰਿਆ।

ਮਨਸਾ ਪੂਰਨ ਸੋ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾਨੇ ਤਰ ਫੋਰ ਤਿਸ ਗਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੇ ਸਰਬਥੋਗ ਸੁਣੀ ਹੈ ਘਰ ਤਾ ਕੇ ਰਾਜ ਮਹਿਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਹਸਤ ਮੈਂ ਭੋਗੀ ਧਿਆਏ।

ਨਾਮ ਕਿ ਧਾਰੇ ਸਗਲੇ ਜੰਤ, ਨਾਮ ਕਿ ਧਾਰੇ ਖੰਡ ਬ੍ਰਹਿਮੰਡ, ਨਾਮ ਕਿ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕਿ ਧਾਰੇ ਸੁਣਨ ਗਿਆਨ ਧਿਆਨ, ਨਾਮ ਕਿ ਧਾਰੇ ਆਗਾਸ ਪਾਤਾਲ, ਨਾਮ ਕਿ ਧਾਰੇ ਸਗਲੇ ਅਕਾਰ, ਨਾਮ ਕਿ ਧਾਰੇ ਪੁਰੀਆ ਸਭ ਭਵ, ਨਾਮ ਕਿ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹ ਸੁਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤਿ ਉਦਪਾਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ, ਸਤ ਨਾਨ ਗੁਰ ਤੇ ਪਾਈ, ਸਤ ਭਜਨ ਸਾਧ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ, ਨਾ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵ ਸੋ ਵਰਤੀਆ ਬਿਸਮ

ਗੁਣਕਾਰੀ ਸ਼ਬਦ ਸਤਿ ਸਤ ਪ੍ਰਭ ਭਗਤਾ ਸੁਰਤ ਸਤ ਸਾਜਾ ਸੁਨਤਾ ਪੁਜਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾ ਹਿਰਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਦ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕ ਕੋ ਭਿਨ ਕਹਿਣਾ ਜਾਈ

ਸਾਥ ਸਾਥ ਸੰਭਾਰੇ ਆਪਣੇ ਜਨਕਾ ਪਰਦਾ ਢਾਕ ਹੈ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕਿ ਗਤ ਮਿਤ ਕੋ ਰਾਖੇ ਪ੍ਰਭ ਕੇ ਸੇਵਕ ਕੋ ਕੋਣ ਉੱਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀ ਕੀ ਕੀਰੀ ਮਹਿ ਕਲ ਰਾਖੇ ਭਸਮ ਕਰੇ ਲਸਕਰ ਕੋੜ ਲਾਖੇ

ਕਸ ਹੋਏ ਕਾਹੇ ਸੋਚ ਕਰਹਿਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਮੀ ਰਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ ਨਾਮ ਰਾਜ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ

ਚਿਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਸਤਿਗੁਰ ਸਿੱਖ ਕਾ ਨਾਮ ਤਨ ਦੇ, ਗੁਰ ਕਾ ਸਿੱਖ ਉਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੇ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਠ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ, ਮਨ ਬੇਚੈ ਸਤਿਗੁਰ ਕੈ ਪਾਤੇ, ਸੇਵਕ ਕੇ ਕਾਰਜ ਰਾ ਸੇਵਾ ਕਰਤੇ ਹੋਏ, ਨਿਹ ਕਾਮੀ ਤਿਸ ਕੋ ਉਤਪ੍ਰਾਪ ਸੁਆਮੀ,

ਨਾਮ ਨਹੀਂ ਕਹਿ ਭਰਮ। ਸਹਿਸ ਸਿਆਣ ਪਲਿਆ ਨ ਜਾਈਏ ਨਾਨਕ ਐਸਾ ਗੁਰ ਵਿਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ।

ਸਹਿਲਾਇ ਮਿਲਾਇ ਜਿਹ ਬਾਏ ਕੁਹ ਤਦਨੇਕ ਸਤ ਪੁਰਖ ਪੂਰਨ ਵਿਵੇਕ ਕਾਹੁ ਬੋਲ ਨ ਪਹੁਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਹਿਣਾ ਨਾ ਪਾਈ।

ਨਾਨਕ ਮਿਟ ਜਾਹਿ। ਜਿਸ ਧਨ ਕਉ ਚਾਰ ਕੁੰਡ ਉਠਾਵੇ ਸੋ ਧਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਪਰਿਹਰ ਕੀ ਸਰਨੀ।

ਨਾਥ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਵਣ ਛੁਟਕਾਰ ਸਹਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ।

ਨੇ ਸੁਭਰ ਭਰੇ ਪ੍ਰੇਮ ਰਸ ਰੰਗ ਬਿਜੇ ਚਾਉ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਤ੍ਰਿਪੁਰਗਾ ਸੰਦੇ ਲੇਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨਕ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨ ਮਰਨ ਦੁਖ ਪ੍ਰਮ ਗਇਆ ਛਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ।

ਲੇਖ ਆ। ਜਬ ਨਾਥ ਨੇ ਅੰਜਨ ਗੋਚਰ ਗਾ ਦੇ ਤਬ ਕੌਣ ਸੁਟੇ ਕੌਣ ਬੰਧਨ ਬਾਧੇ, ਆਪਣੇ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਹ ਪਰਜਾ, ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕਉ ਮਾਨ, ਕੌਣ ਅਭਿਮਾਨ

ਸੋਜੀ ਸੋ ਅੰਤਰ ਸੋ ਬਾਹਰ ਨੰਦ ਘਟ ਘਟ ਬਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਰ ਪ੍ਰਵਿਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ।

ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ ਹੈ ਮਿਰਤ ਸਾਹ ਤੁਨ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੇ ਮਸਤਕ ਕਰਮ।

ਨਿਗਾਹ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ।

ਦਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ

ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੇਂ ਦੁਰਗੇ ਮਾਨ, ਪੰਚੇ ਸੋਹੇ ਦਰਾ ਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਬਰਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਨ ਜੋਰ। ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਹੇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸਵਾਲਿਆ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮ ਭਖ ਸਾਰ, ਅਸੰਖ ਮੋਨ ਲਿਵ ਲਾਹੇ ਤਾਰ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ। ਨਾਨਕ ਨੀਜ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਨਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ,

ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰਾ ਸੋ ਖੇਹੇ, ਮੂਹਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ,

ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨ ਹੋਏ ਸਵਸਤਾਦ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰਠੀ ਕਉ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਅਪਾਓ ਜਾਣੈ ਅਗੈ ਗਿਆ ਨਾ ਸੋਹੈ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਕਵਾਤ ਸਹਿਸ ਅਠਾਰਾਂ ਕਹਿਨ ਕਤੇਬਾਂ ਅਸੁਰ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਹਾ ਪਵੈ ਸਮੁੰਦਰਾਂ ਜਾਣੀਐ ਸਮੁੰਦਰ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ

ਗੋਬਿੰਦਿਆ ਕੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੇਈ ਕੇ ਜੇਬੜ ਭਾਵੇ ਤੇਬੜ ਹੋਏ ਨਾਨਕ ਜਾਣੇ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵ ਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ

ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਪ ਨਾਥ ਨਾਤੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਬਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਹੀ ਜੁਗਤ ਵੇਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰਿਕ ਭੰਡਾਰੀ ਗਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਹੋ ਲਖੋ ਹੈ ਲਖੋ ਮੈਂ ਲਖ ਵੀਸ ਲਖ ਲਖ ਗੇੜਾ ਆਖੀ ਐਹ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀਆਂ ਚੜੀਏ ਹੋਏ ਇਕੀਸ ਸੁਣ ਵੇਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋ

ਸਤ ਜੋਰ ਕਰ ਵੇਖੈ ਸੋਹੇ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਬਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ

ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਆ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਪ੍ਰਭੰਡ ਜੇ ਕੋ ਕਥਾ ਤਾਂ ਅੰਤ ਨ ਅੰਤ ਤਿਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈਤਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਓ ਖਲਾ ਅਗੰਤ ਪਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ।

ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਰੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਰਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਮਿਥੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਨਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਨ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਰੀਲੇ ਨਮਸਤੰਗ ਅਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਗਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਤਾਪੇ ਨਮਸਤੰਗ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਮੇ ਨਮਸਤ ਅਜਮੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਸਾਰੰਗ ਨਮੋ ਸਰਬ ਧੰਦੇ ਨਮਸਤ ਬੰਧੇ ਨਮਸਤੰਗ ਸਾਕੇ ਨਮਸਤੰਗ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਤਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬਰਥਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗੈ ਸਰਗੈ ਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਭੂਤ ਹੈ ਅਭਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਮੀਖ ਹੈ ਰਵੀਕ ਹੈ ਅਤੰਧ ਹੈ ਅਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਅਜੀਤ ਹੈ ਭੀਤ ਹੈ ਅਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁ ਨਮੋ ਰਾਜ ਰਾਜੇ ਸੁ ਪਰਮ ਰੂਪੇ ਨਮੋ ਜੋਗ ਜੋਗੇ ਸੁ ਪਰਮ ਸਿੱਧੇ ਨਮੋ ਰਾਜ ਰਾਜੇ ਸੁ ਪਰਮ ਬਿਰਧੇ ਨਮੋ ਸ਼ਸਤਰ ਪਾਨੇ ਨਮੋ ਅਸ਼ਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਵੇ ਨਮ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰਗ ਸੈਨਾਨੇ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਭੰਗ ਪ੍ਰਣਾਸੀ ਅਨੁਪੇ ਅਰੂਪੇ ਸਮਸਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬਿਰਧ ਕਰਤਾ ਅਧੋ ਉਰਧ ਅਰਧੰਗ ਅਗੰਗ ਓ ਘਰਤਾ
പരം പരം പരമേശ്വരം പ്രോഷപാലം സദാ സർവദാ സിദ്ധാതാ ദയാലം അഷേദിയ ഭേദിയ രാമം അകാമം സമസ്തോ പരാജി സമസ്തക്താമം തേരാ ജോര ചാചരി ശാന്ത ജല ഹൈ ഥല ഹൈ അപീത ഹൈ പേ ഹൈ പ്രഭു ഹൈ അജു ഹൈ അദേശ ഹൈ ഭേസ ഹൈ ഭുജംഗ പ്രയാത ഛന്ദ അഗാധ അബാധ ആനന്ദി സുരഭേ നമോ സർവാനേ സമസ്തി നിധാനേ നമാസ്തവം നൃനാഥെ നമാസ്തവം പരമാഥേ നമാസ്തവം അഗഞ്ജേ നമാസ്തവം അപഞ്ജേ നമാസ്തവം അകാലേ നമാസ്തവം അപാലേ നമോ സർവദേശേ നമോ സർപേശേ നമോ രാജരാജേ നമോ സാസാജേ നമോ ശാശാഹേ നമോ മാഹമാഹേ നമോ ഗീത ഗീതേ നമോ പ്രീത പ്രീതേ നമോ രോഗ രോഗേ നമോ ശോക ശോകേ നമോ സർവരോഗേ നമോ സർവഭോഗേ നമോ സർവജീതം നമോ സർവീതം നമോ സർവജ്ഞാനം നമോ പരമതാനം നമോ സർവമന്ത്രം നമോ സർവജന്ത്രം നമോ സർവദൃശ്യം നമോ സർവഗ്രസം നമോ സർവരംഗേതൃഭംഗീയനംഗേ നമോ ജീവ ജീവം നമോ ബീജ ബിജേ അഖിജേ അഭിജേ സമസ്തം പ്രസജേ കൃപാലം സ്വരൂപേ കുകർമ്മം പ്രണാസി സദാ സർവദാ ഹൃദസിദ്ധം നിവാസി ചർപ്പട ശാന്ത ത്വപ്രസാദ അമൃതകർമ്മേ അമൃത ധർമ്മേ അഖാല ജോഗയാചാല ഭോഗയാചാല രാജേ അടാല സാജേ അഖാല ധർമ്മങ്ങ അല്ലാഹ് കർമ്മം സർവം ദാതാ സർവം ഗ്യാതാ സർവം പാനേ സർവം മാനേ സർവം പ്രാണം സർവം ത്രാണം സർവം ഭുക്താ സർവം ജുഗ്താ സർവം ദേവം സർവം പേവം സർവം കാലേ സർവം പാലേ റുവാല ശാന്ത ത്വപ്രസാദ ആദുരുപനാദമൂർത്ത അജോൻ പുർഖപാര സർമാന്തരമാൻ ദേവേവാദുധാര സർപാലക് സർവകാലക് സർവകോപന കാല ജതര തതർ വിരാജേവതൂതൃപ്രസാദ നാം ഠാമന ജാത് ജാഗരൂപരംഗന രേഖാദ് പുർഖോദാർമൂർത്ത അജോൻ ആദ് അശേഖ ദേശോർ നേ ജാഗരൂപരേഖനാ രാഗ ജതര തതർ ദിശാ വിശാ ഹോയ ഫൈലു അനുരാഗ നാം കാം വിഹീന പേഖ താമു നഹ ജായ സർമാൻ സർവത്രമാ സദയ മാനതാ ഹേ ഏക മൂർത്ത അനേക ദർശൻ കീന രൂപ അനേക ഖേല ഖേല അഖേല ഖേല അന്ത കോ ഫിർ ഏക ദേ പേവനാ ജാനേ ജയ ബേദ ഔർ കതേ രൂപരംഗനാ ജാത് പാസോ ജാനേ കേ ജേവ താത്മാത്മനാ ജാത് ജാഗര ജനമരണ വിഹീന ചക്ര ബകര ഫിര ചതുർ ജഗ മാനി പ്രതീന ലോക ചൗദയ കെ ബിഖേ ജഗ ജാപ ഹി ജയ ജാപ ആ ദേവനാദ മൂർത്ത അഭ്യോ സബ ജയ ഥാപ പരമ രൂപനീത മൂർത്ത പൂർണ പുർഖ പാര സർവസ്വരചയോ സ്യംഭവ ഗണ പഞ്ജനഹാര കാലഹീൻ കലാ സംയുക്ത കാൽപുർഖദേശ ധർമ്മതാം സോ പരമരാത ഭൂതലഖ പേശ അംഗരാംഗരംഗജാകേ ചാത്പാതനാമ ഗർഭഗഞ്ജന് ദുഷ്ടഭന മുഗ്ധായകാം ആപ്രൂപ അമീക അനുസതേക് പുർഖവദൂത ഗർഭഗഞ്ജൻ സർവഞ്ജനാദ്രുപസൂത അംഗഹീന പങ്കനാഥമേക് പുർഖ പാര സർവലായക് സർവകായക് സർവപ്രത പാര സർവഗന്ത സർവന്ത സർവദേനപേക് സർവശാസ്ത്രന ജാനിജ രൂപരംഗ അറേഖ പരംവേദ പുരാൻ ജാകെ നേത് പാകനേത് കോട് സിമൃത് പുരാൻ ശാസ്ത്രന ആബഹി ബഹുചേത്ത് മധുബാര ശാന്ത ത്വപ്രസാദ ഗുൻഗൻ ഉദാർ മെഹമ അപാർ ആസൻ അപങ് ഉപമ അനങ് അനുഭവ പ്രകാശ് നിസൻ അനാസ് ആജാന ബാഹു ശാഹാനുഷാഹു രാജാൻ രാജ്ഭാനാൻ ഭാൻ ദേവാൻ ദേവ മഹാനിന്ദ്രാൻ ഇന്ദ്രബാലാൻ ബാരംകാരംകാലാൻ കാൽ അനുഭൂത അംഗ ആഭാഭംഗത്മിത പാർ ഗുൻഗൻ ഉദാർ മുൻഗൻ പ്രണാം നിർഭന കാം ആദുത പ്രചാണ്ഡ മിതഗത അഖണ്ഡ ആലസ്യ കർമ്മ ആദൃശ്യ ധർമ്മ സർവാപ്രണാഢ്യ ആനഡണ്ഡ ബാഢ്യ ചാചരി ശാന്ത ത്വപ്രസാദ ഗോവിന്ദേ മുകന്ദേ ഉദാരേ അപാരേ ഹരിയങ്കരി നിർണാമേ അകാമേ ഭുജംഗ പ്രയാദ ശാന്ത ചതുർചക്രകർത്ത ചതുർചക്ര ഹർത്ത ചതുർചക്ര ധന്നേ ചതുർചക്ര ജാന്നേ ചതുർചക്ര വർത്തി ചതുർചക്ര ഭർത്തി ചതുർചക്ര പല്ലേ ചതുർചക്ര കാലേ ചതുർചക്ര പാസേ ചതുർചക്ര വാസേ ചതുർചക്ര മാനേ ചതുർചക്ര ദാനേ ചാചരി ശാന്തന സത്രേ ന മിത്ര ന പരമംഗ് ന പിത്ര ന കർമ്മംഗ് ന കായേ അജന്മംഗ് അജായേ ന ചിത്രേ ന മിത്രേ പരേഹ പവിത്ര പ്രതിശ അദൃശ്യ പ്രതിശ അതിശ അദൃശ്യ അഗ്രസ ഭഗവതി ശാന്ത പ്രസാദ കഥതേ കേ ആശിജ് ദേശ കെ ആ ബിജ് ബേസ കെ ആ ഗഞ്ച് കർമ്മ കെ ആ പഞ്ച് പരമ കെ ആ ബിജ് ലോക്കെ കെ ആ ദുത് സുഖ കെ അബ്ദൂത് ഭരണ കെ ബിഭൂത് കർണ കെ രാജൻ ബ്രഹ്മ കെ ധർമ്മം തുജാ കെ ആ ശോക് ഭരണ കെ സർവ അഭരണ കെ ജഗതം കൃതി ഹെ കെ ശത്രുങ് ക്ഷത്രിയ കെ ബ്രഹ്മം സ്വരൂപ കെ അനുഭവ അനൂപ കെ ആദ് അദേവ കെ ആ അപേവ ഹെ കെ ചിത്രംഗ് ബിഹിന കെ കധിന കെ രോസി രജ കെ രഹി മേരേ ഹ കെ കെ പാക് ബേ ഗുൽ ഗെ ഫുൽ ഗുനാഹ കെ ഷാഹ നഷാഹ കെ കാരണം കൃന്ദ കെ രോജി ദഹന കെ രാജ കരഹീമ കെ കർമ്മം കരീമ കെ സർവം കലിഹ കെ സർവം ദലിഹ കെ സർവത്ര മാന കെ സർവത്ര ദാന കെ സർവത്ര ഗൗന കെ സർവത്ര പൗണ കെ സർവ ദേശ കെ സർവ പേശ കെ സർവത്ര രാജ കെ സർവത്ര സാജ കെ സർവത്ര ദീന കെ സർവത്ര ലീന കെ സർവത്ര ജാഹോ കെ സർവത്ര പാഹോ കെ സർവത്ര ദേശ കെ സർവത്ര പേശ കെ സർവത്ര കാല കെ സർവത്ര പാല
ਦਰੁਖ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੁਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੋ ਸਲਾਮ ਹੈ ਸਦੈਵ ਲਕਾਮ ਹੈ ਨਿਰਭਾ ਸੁਰਭ ਅਗਾਧ ਹੈ ਅਨੁਪ ਹੈ ਉਮੰਗਾਧ ਰੂਪੇ ਨਾ ਸੁਰਭੇ ਰੰਗੀ ਨਾਮ ਤਰਭੰਗੀ ਤਰਗਾਮੇ ਤਰਬਰਗਮ ਦਰਬਾਦੇ ਅਗੰਜੇ ਅਗਾਜੇ ਅਗੰਜੇ ਅਗਾਧੇ ਸੁਭੰਗ ਸਰਭਾਗ ਸਰਭਾ ਅਨੁਰਾਗੇ ਤ੍ਰਭੁਗ ਸਰੂਪ ਹੈ ਅਸ਼ਿਜੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਬਿਭੁਗ ਸੁਰਭ ਹੈ ਪ੍ਰਯੁਗਤ ਅਨੁਪ ਹੈ ਨਿਰੁਕ ਸੁਦਾ ਹੈ ਬਿਭੁਗਤ ਪ੍ਰਵਾਹ ਹੈ ਅਨੁਕ ਸੁਰਭ ਹੈ ਪ੍ਰਯੁਗਤ ਅਨੁਪ ਹੈ ਚਾ ਚੁਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੇ ਸਦੈਵ ਪ੍ਰਗਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਥੇ ਅਗਾਸ ਸੁਰਪੇਂਦਰਬਾਦ ਵਿਭੂਤੇ ਅਨੰਗੀ ਨਾਮੇ ਦਰਭੰਗੀ ਦਰਗਾਮੇ ਦਰਭੰਗੀ ਸੁਰਪੇ ਸਰਭੰਗੀ ਅਨੁਪੈ ਨਾ ਪੋਤਰ ਨਾ ਪੁੱਤਰ ਨਾ ਸੱਤਰ ਨਾ ਮਿੱਤਰ ਨਾ ਤਾਤ ਨਾ ਮਾਤ ਨਾ ਜਾਤ ਨਾ ਪਾਤ ਨਿਰਸਾਕੰ ਸਰੀਕੈ ਮਿਤੋ ਮਿਕੈ ਸਦੈਵੰ ਪ੍ਰਵਾਹ ਅਜਾਹ ਅਜਾਹ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੁਸਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਗ ਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜਗ ਰਹਿੰਦ ਕਰੀਮਲ ਕਮਾਲ ਕੁਸਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਸੁਬਾਹ ਹੈ ਕੇ ਸਾਹਿਬ ਗਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਹਿਸੁਲ ਵਾਸ ਹੈ ਕੇ ਸਰਬੁਲ ਗਵਨ ਹੈ ਮਹਿਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜ਼ੀਜ਼ ਹੈ ਪਰੰਗ ਪਰਮੀਸ ਹੈ ਸਮਸੁਲ ਅਦੀਸ ਹੈ ਦੇਸੁਲ ਅਲੇਖਿਆ ਮੇਸੁਲ ਅਭੇਖਿਆ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੇ ਤੋ ਸੁਭਾਸ ਹੈ ਕਿ ਅਜਬ ਸੁਰਭ ਹੈ ਕਿ ਮੇ ਤੋ ਵਿਭੂਤ ਹੈ ਕਿ ਮੇ ਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮੇ ਤੋ ਅਭੰਗ ਹੈ ਬਦਭਾਰ ਛੰਦ ਤਵਾ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਰ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨੰਗ

ਰੰਗ ਭਯੋ ਰਾਮ ਕਹੀ ਭੂਪਾ ਅੰਡਾ ਜੇਰ ਸੇਤ ਜਗੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਆਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਾਵੇ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਾਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨ ਐਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰਹੋ ਤਾਂ ਕਿ ਤਾਪ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਵਾ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਗਾਲ ਫਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਗ ਤੇ ਰਹਾ ਖੜਕੇਤ ਮੈਂ ਸਰਨ ਤੇ ਹਾਰੀ ਆਭਾ ਦੇ ਲਿਹੋ ਉਭਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੋ ਬਛਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਕੇ ਨੂੰ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਮਾਂਜਤ ਫਲ ਪਾਵੈ ਸੋਈ ਦੂਖ ਨਾ ਦਸੇ ਬਿਆਵਤ ਕੋਈ ਅੜਿਲ ਸੁਨੇ ਗੁੰਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚਤਲਾਏ ਚਤੁਰਤਾ ਆਵਈ ਦੁਖ ਦਰਦ ਪਵਨ ਗੜਨਾ ਦਿਨ ਨਰ ਗੇਰਾ ਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਾਈ ਕੋ ਗਹਿ ਚਾਉ ਪਾਈ ਸੰਬਤ ਸਤਰੈ ਸਹਿਸ ਪਣਜੈ ਅਰਧ ਸਹਿਸਵੰਤੀਨ ਕਹਿ ਜੈ ਬਹਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਸਵਈਆ ਪਾਈ ਗਹੇ ਜਬ ਤੇ ਤੁਮਰੇ ਤਬ ਤੇ ਗਊ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਵੈ ਬਹੁ ਭੇਦ ਕਹੇ ਅਮੇਕ ਨਾ ਜਾਨਿਓ ਸ੍ਰੀ ਅਸਮਾਨ

ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਹੇ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਹਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋਤਾਂ ਗਾਵੋ ਹਰੀ ਖੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰ ਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋਗ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਕਰਤੇ ਰਾਏ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵਏ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾ ਬਾਏ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠਾਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਿਤ ਸੁਖ ਵਾ ਤਿਤ ਕਰ ਅਨਹਦ ਵਾਜੇ, ਸਾਚੀ ਲਵਾ ਬਿਨ ਦੇਹ ਨਿਮਾਣੀ,

ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਰਪੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨਕਾ ਮੋਹ ਟੁੱਟਾ, ਜਨਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ, ਦਹਿਦ ਸੰਗਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਿਆ ਨਿਰਮਲ ਜਨਾ ਭਾਣਾ ਪਾਵੈ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ, ਆਵਹੋ ਸੰਤ ਪਿਆਰੇ। ਆਕਥ ਕੀ ਕਰੇ ਕਹਾਣੀ ਕਰੇ, ਕਹਾਣੀ ਆਕਥ ਕੇਰੀ ਕਿ ਦੁਬਾਰੇ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਆਗਤ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੁਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਪਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੁੱਲੇ ਨਾ ਕੀਚਾ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਹਿੰਦੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਅਜੰਤ ਸਭ ਖੇਲ ਤੇਰਾ, ਕਿਆ ਗੁਆਖ ਵਖਾਣਾ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਦੁੱਧ ਉਪਾਏ, ਵਿਵੇਕ ਪ੍ਰਸਨ ਆਇਆ। ਲਵ ਲੁਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁੱਠਾ, ਤੇਰਾ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਦਰਸ਼ਨਾ, ਬਹੁਤ ਨਾਹੀ ਬੋਲਣਾ, ਖਲਿਓ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਰਬਾ, ਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਵੇ ਚੱਲਾਂ, ਜਿੰਨਾ ਮਾਰਗ ਪਾਵ ਹੈ, ਕਾਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵ ਹੈ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵ ਹੈ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੇ ਚਲਾਵੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤੈਨੂੰ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸਭ ਤੋਂ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਉ ਤੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਗੁਰਮ ਸਾਹਿਤ ਸਿਉ ਪਿਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣ ਦੇ ਪਵਿੱਤ ਸੇ ਪਿਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਊਪ ਜਾਏ, ਬਿਨ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿ ਸੰਜਮ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਹੇ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਇਹ ਸਹਿਸਾ ਇਵਜਾਏ। ਜੀਉ ਮੈਲੇ ਬਾਹਰੋਂ ਨਿਰਬਲ, ਬਾਹਰੋਂ ਨਿਰਬਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ। ਇਹ ਤੁਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਮੈਂ ਸਾਰਿਆ। ਵੇਦਾਂ ਮੈਂ ਨਾਮ ਉੱਤਮ ਸੁਣੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ, ਨਾਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ, ਤਿੰਨੀ ਜਨਮ ਜੂਆ ਹਾਰਿਆ। ਜੀਓ ਨਿਰਬਲ ਬਾਹਰੋਂ ਨਿਰਬਲ, ਬਾਹਰੋਂ ਤਾਂ ਨਿਰਬਲ ਜੀਓ ਨਿਰਬਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿੰਦ ਮਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਏ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਗੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤੇਰਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰਿੰਦ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।
ਚੇਤ ਜਨ ਕਾ ਹਿਰ ਲਾਇਆ ਮਾਇਆ ਬੋਲਣ ਪੈਰ ਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਖੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ ਉਹ ਸ਼ਬਦ ਰਤਨ ਜਿਤ ਮੈਨੂੰ ਮਨ ਲਾਗਾ ਇਹ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਉਹ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸੀਮ੍ਰਿਤ ਸ਼ਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਬਾਜ ਸੁਨ ਅੰਦਰ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀਐ ਮਨੋ ਕੋ ਵਿਸਾਰੀਏ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੁੱਛ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਵਰਦਾਤਾ ਸੋ ਕੋ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰਾਏ ਮੋਹ ਬਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਪ ਅਮਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟਾਹੋਂ ਰਹੇ ਲੋਕ ਮਿਲਾਏ ਐਸਾ ਸਤਿਗੁਰੂ ਜੇ ਮਿਲੈ ਤੇ ਸੁਣਾਓ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹੈ ਹਰ ਵਸੈ ਮਨ ਆਏ ਹਰ ਆਪ ਅਮਲ ਕਹਿ ਭਾਗਤ ਨਾ ਕਹਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਨ ਹਰ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਾਹੁਣ ਦਾ ਤ੍ਰਿਸ਼ਨਾ ਲਾ ਗਏ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਨ ਰਸਾ ਵੀ ਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ਼ਿਸ਼ਟ ਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਵਾਇਆ ਕਹਿ ਨਾਨਕੇ ਸਰੀਰ ਪ੍ਰਮਾਨ ਹੋਵਾ ਜਿਨ ਸਤਿਗੁਰ ਸਿਉਂ ਜਿਤ ਲਾਇਆ ਇਹ ਨਿਤਰੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰੇ ਹਾਓ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਾਓ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਗੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ

ਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵਹਿ। ਸਚੋ ਧਿਆਵੇ ਜਾਤ ਉਦਭਾਵੇ ਗੁਰਮੁਖ ਜਨਾ ਬੁਝਾਵਹਿ। ਇਹੋ ਸਤ ਸਮਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ।

ਸੱਚੀ ਬਾਣੀ ਸੰਤ ਸਾਜਨ ਭਏ ਸਾਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ

ਸ੍ਰੀ ਵਾਹਿਗੁਰੂ ਸਾਹਿਬ ਜੀ। ਝਾ ਲਾਗੇ ਉਠ ਨਾਮ ਜਪ, ਨਿਸਬਾਸੁਰ ਆਰਾਦ, ਕਾਰ ਹੱਥ ਜੇ ਨਾ ਵਿਆਪਈ, ਨਾਨਕ ਮਿਟੇ ਉਪਾਦ। ਸੁਖ ਟਲ ਗੁਰੂ ਸੇਵੀਐ, ਐਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ।

ਰੋਏ ਕਿਸ ਕਉ ਰੋਈਐ ਵਿਚਾਰ ਮਾਰੈ ਤਰੈ ਤਰ ਉਲਟ ਜੋਨ ਨ ਆਵੇ ਆਪ ਪਾਰਸ ਪਰਮ ਧਿਆਨੀ

ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਰ ਮੇਲ ਮਿਲਾਇਆ ਕਹਿਣ ਕਹਾਏ ਸਭ ਕੋ ਏ ਕੇਵੜ ਆਖੀਐ ਆ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀ ਪਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦਰਬਾਰ ਨਾਮ ਜਪਿਆ ਗਿਆ। ਗੁਰੂ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੈਨੂੰ ਕਈ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਸਨ, ਪਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੇ ਜੋਰ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਨੇਮ ਆਪ ਜੀ ਨੇ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਆਉਣ ਵਾਲੇ ਐਤਵਾਰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਹੋਏਗੀ। ਹਾਜ਼ਰੀ ਭਰਨੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸ਼ਾਮ ਦੇ ਵਾਹਿਗੁਰੂ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਉਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌੜਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦਾ ਸੰਪੂਰਨਤਾ ਦਿਵਸ ਜੋ ਆਉਣ ਵਾਲੇ ਐਤਵਾਰ 30 ਤਰੀਕ ਨੂੰ ਆ ਰਿਹਾ ਹੈ, ਸੋ ਉਸੇ ਦਿਨ ਹੀ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਜੋ ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼ਾਂ ਦੀ ਯਾਦ ਵੀ ਗੁਰੂ ਘਰ ਵਿਖੇ ਮਨਾਈ ਜਾਣੀ ਹੈ। ਸ਼ੁੱਕਰਵਾਰ ਨੂੰ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਸਾਰਾ ਦਿਨ ਜੋ ਦੀਵਾਨ ਸਜਣੇ ਹਨ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆ ਹੁਣ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲਿਓ, ਗੁਰੂ ਕੀ ਅਪਾਰ ਕਿਰਪਾ ਪ੍ਰਾਪਤ ਹੋਈ ਹੈ, ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।

ਉਹੀ ਹੈ ਫਿਰ ਇਹੋ ਔਸਰ ਕੰਧ ਲਹਾ। ਔਸਰ ਮੀਨ ਜੈ ਸਮਾਂ, ਜਿਹੜਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ, ਦੁਰਲੱਭ ਦੇਹ ਦੀ ਦਾਤ ਪ੍ਰਾਪਤ ਹੋਈ ਹੈ ਇਹਨੂੰ ਸਫਲਿਆਂ ਕਰਨ ਵਾਸਤੇ। ਰੋਜ਼ਾਨਾ ਦੇ ਤੁਸੀਂ ਨੇਮੀ ਪ੍ਰੇਮੀ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਹੋ,

ਕਰਕੇ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਖੁਸ਼ੇ ਪ੍ਰਾਪਤ ਕਰਦਾ ਹੈ। ਬਹੁਤ ਹੀ ਸਤਿਕਾਰ ਜੋ ਗੁਰੂ ਕੇ ਕੀਰਤਨੀਆਂ ਨੇ ਆਪ ਜੀਆਂ ਨੂੰ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਵਾਏ ਨੇ, ਉਪਰੰਤ

ਉਸ ਦੀ ਗੁਰਸੰਗਤ ਜੀ ਵਿਚਾਰ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 607।

ਨਹਾਵਣ ਜਾਓ। ਤੀਰਥ ਬਣੇ ਨੇ ਵਾਸਤਕ ਵਿੱਚ ਗਹੁ ਨਾਲ ਤੱਕਿਆ ਜਾਵੇ ਤਾਂ ਭਾਰਤ ਵਰਸ਼ ਦੀ ਜਿਹੜੀ ਭੂਮੀ ਹੈ, ਰਿਸ਼ੀਆਂ ਮੁਨੀਆਂ ਦੀ ਭੂਮੀ ਹੈ, ਜਿਸ ਭੂਮੀ ਤੇ ਬੈਠ ਕਰਕੇ ਤਪਸਵੀ ਲੋਕਾਂ ਨੇ ਜਪ ਤਪ ਸਾਧਨਾ ਕੀਤਾ, ਪਿਛਲੇ ਸਮੇਂ ਦੌਰਾਨ ਜਲ ਆਦਿਕ ਦੀ ਬਹੁਤੀ ਅਵਸਥਾ ਨਹੀਂ ਸੀ ਹੋਇਆ ਕਰਦੀ। ਲੋਕ ਦਰਿਆਵਾਂ ਤੇ ਇਸ਼ਨਾਨ ਕਰਦੇ ਜਾਂ ਖੂਹਾਂ ਆਦਿਕਾਂ ਤੇ ਇਸ਼ਨਾਨ ਕਰਕੇ ਫਿਰ ਉੱਥੇ ਹੀ ਕੁਝ ਸਮਾਂ ਚੌਂਕੜਾ ਮਾਰ ਕੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿੰਦੇ। ਜਿੱਥੇ ਜਲ ਦੀ ਪਾਣੀ ਦੀ ਬਹੁਤੀ ਸਹੂਲਤ ਮਿਲ ਜਾਂਦੀ, ਉਹਨਾਂ ਕਿਨਾਰੀਆਂ ਤੇ ਕਈ ਐਸੇ ਸਾਧੂ ਲੋਕ ਜਿਹੜੇ ਸਨ, ਉਹਨਾਂ ਨੇ ਬੈਠ ਕੇ ਜਪ ਤਪ ਸਾਧਨਾ ਕਰਦੇ ਰਹਿਣਾ। ਪਾਣੀ ਦੀ ਬਹੁਤ ਵੱਡੀ ਸਹੂਲਤ ਹੁੰਦੀ ਹੈ। ਗੁਰਦੇਵ ਜੀ ਦੇ ਬਚਨ ਨੇ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਉਹ ਤੇ ਬੈਠੇ ਸੀ ਪਾਣੀ ਦੀ ਸਹੂਲਤ ਵਾਸਤੇ, ਸਮੇਂ ਮੁਤਾਬਕ ਸਰੀਰ ਜਿਹੜੇ ਮਾਤ ਲੋਕ ਤੋਂ ਕੂਚ ਕਰ ਗਏ ਤਾਂ ਬ੍ਰਾਹਮਣਵਾਦ ਨੇ ਕੀ ਕੀਤਾ, ਉਹਨਾਂ ਜਗ੍ਹਾ ਤੇ ਨਦੀਆਂ ਦੇ ਕਿਨਾਰਿਆਂ ਤੇ ਤੀਰਥ ਸਥਾਪਨ ਕਰ ਦਿੱਤੇ। ਕਿਸੇ ਨੇ ਕੋਈ ਤੀਰਥ ਆਰੰਭ ਕਰ ਦਿੱਤਾ, ਕਿਸੇ ਨੇ ਕੋਈ ਤੀਰਥਾਂ ਦੀ ਆਰੰਭਤਾ ਕਰ ਦਿੱਤੀ ਤਾਂ ਗੁਰੂ ਸਵਾਰੀ ਸੰਗਤ ਜੀ ਦੁਨੀਆਂ ਦੇ ਲੋਕ ਉਹਨਾਂ ਤੀਰਥਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਉਹਨਾਂ ਤੀਰਥਾਂ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ, ਪਰ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਨੇ ਬੜੇ ਗੌਹ ਨਾਲ ਵੇਖਿਆ ਵੀ ਇਹ ਤੀਰਥ ਜਿਹੜੇ ਨੇ ਇੱਥੇ ਲੋਕ ਜਾਂਦੇ ਨੇ, ਪਰ ਇਹਨਾਂ ਤੀਰਥਾਂ ਤੇ ਬਹੁਤ ਕਰਮ ਹੋ ਰਹੇ ਨੇ, ਤੀਰਥਾਂ ਤੇ ਰਹਿਣ ਵਾਲੇ, ਤੀਰਥਾਂ ਤੇ ਪੂਜਾ ਪ੍ਰਤਿਸ਼ਠਾ ਕਰਨ ਵਾਲੇ ਭ੍ਰਿਸ਼ਟ ਹੋ ਚੁੱਕੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਪਹਿਲੀ ਲਿਖੀ ਹੈ, ਬਾਬਾ ਆਇਆ ਤੀਰਥੀ ਤੀਰਥ ਪੁਰਬ ਸਭੇ ਫਿਰ ਦੇਖਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਦਾਸੀਆਂ ਸ਼ੁਰੂ ਕੀਤੀਆਂ ਇਮਨਾਬਾਦ ਦੀ ਧਰਤੀ ਤੋਂ, ਤਾਂ ਮੇਰੇ ਗਰੀਬ ਨਿਵਾਜ ਨੇ ਤੀਰਥਾਂ ਤੇ ਵੀ ਜਾਣਾ ਕੀਤਾ ਵੀ ਤੀਰਥਾਂ ਤੇ ਰਹਿਣ ਵਾਲੇ ਲੋਕ ਤਾਂ ਬਾਹਲੇ ਜ਼ਿਆਦਾ ਪਵਿੱਤਰ ਹੋਣਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਬਾਬਾ ਬਾਬਾ ਕੌਣ? ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ।

ਵੇਦ ਸਿਮਰਤ ਪੜ੍ਹਦੇ ਕੇ ਢੂੰਡੇ ਸਗਲੇ ਪ੍ਰਿਥਵੀ ਸਤਯੁਗ ਆਦਿ ਦੁਆਪਰ ਤ੍ਰਿਤ ਕਲਯੁਗ ਧੁੰਦੂ ਕਾਰ ਹੈ ਭਰਮ ਭੁਲਾਈ ਬਹੁ ਵਿਦ ਭਿਖ ਭੇਖੀ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ ਗੁਰਮੁਖ ਵਰਨ ਅਵਰਨ ਹੋਏ ਨਿਵ ਚੱਲੈ ਗੁਰ ਸਿੱਖ ਵਸਿਖ ਤਾਂ ਕਿਸ ਕਾਲ ਪਵੈ ਦਾਰ ਲਿਖ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਭੇਖਾ ਕਰਕੇ ਤੀਰਥਾਂ ਤੇ ਰਹਿਣ ਕਰਕੇ ਪ੍ਰਾਪਤੀ ਕਦੇ ਵੀ ਨਹੀਂ ਹੋਇਆ ਕਰਦੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾ ਲੱਥੀ ਨਹਾਤਿਆਂ ਦੋਏ ਭਾ ਚੜੀਐ ਸਹੋਰ।

ਸਗਲੀ ਸੈਣ ਤਰਾਈ। ਮੇਰੇ ਗਰੀਬ ਬਨਵਾਸ ਸਾਹਿਬ ਜੀ ਨੇ ਸਾਰਿਆਂ ਤੋਂ ਇਹ ਬਚਨ ਕਰਕੇ ਤਾਂ ਮਹਾਰਾਜ ਪੰਚਮ ਗੁਰਦੇਵ ਜੀ ਨੇ ਫਿਰ ਇਹ ਬਚਨ ਕਹੇ ਨੇ, ਤੁਸੀਂ ਪੜ੍ਹਦੇ ਹੋ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਵੇ ਅਰੋਗਾ। ਵੀ ਸਵੇਰੇ ਜਿਵੇਂ ਹੈ ਤੂੰ ਬਾਹਰਲੇ ਸਰੀਰ ਦਾ ਇਸ਼ਨਾਨ ਕਰਕੇ ਜਿੱਥੇ ਤੂੰ ਬੈਠਾ ਹੋਇਆ ਉੱਥੇ ਮੇਰੇ ਵਾਹਿਗੁਰੂ ਜੀ ਦੀ ਬੰਦਗੀ ਕਰ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੀ ਬਚਨ ਕਹੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਜਿੱਥੇ ਉਹਨਾਂ ਨੇ ਜਪ ਤਪ ਕੀਤਾ, ਲੋਕਾਂ ਨੇ ਤੀਰਥ ਬਣਾ ਦਿੱਤੇ, ਬ੍ਰਾਹਮਣਾਂ ਨੇ 68 ਤੀਰਥਾਂ ਦੀ ਗਿਣਤੀ ਕਰ ਦਿੱਤੀ, ਤਾਂ ਗੁਰੂ ਗਰੀਬ ਨਿਵਾਜ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਲੋਕ ਤੁਸੀਂ ਜਾ ਰਹੇ ਹੋ ਪਰ ਨਾਮ ਤੋਂ ਤਾਂ ਸੱਖਣੇ ਹੋ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਵੀ ਵੱਡਾ ਤੀਰਥ ਦੇ ਨਾਮ ਹੀ ਹੈ। ਜਿਸ ਵੇਲੇ ਗੁਰੂ ਖਾਲਸਾ ਜੀ ਤੁਸੀਂ ਗੌੜੀ ਰਾਗ ਦੀ ਭਗਤ ਬਾਣੀ ਪੜ੍ਹਦੇ ਹੋ,

ਸਾਰੇ ਰਿਜ਼ਲਟ ਕੱਢ ਕੇ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਵੀ ਹਰੀ ਦਾ ਦਾਸ ਨਾਮ ਜਪਣ ਵਾਲਾ ਵੱਡਾ ਹੋਇਆ ਕਰਦਾ। ਦੇਖੋ ਬੋਲ ਕਿੰਨੇ ਪਿਆਰੇ ਤੇ ਕਿੰਨੀ ਜੁਗਤੀ ਨਾਲ ਕਬੀਰ ਸਾਹਿਬ ਜੀ ਨੇ ਸਮਝਾਇਆ। ਝਗੜਾ ਸਾਡਾ ਝਗੜਾ ਇਹੋ ਤੇ ਝਗੜਾ ਪਿਆ ਹੋਇਆ, ਕੋਈ ਕਹਿੰਦਾ ਆਹ ਠੀਕ ਹੈ, ਕੋਈ ਕਹਿੰਦਾ ਆਹ ਗਲਤ ਹੈ, ਆਹ ਗਲਤ ਹੈ, ਆਹ ਠੀਕ ਹੈ। ਜੋ ਜਪਣ ਜੋ ਗੁਰੂ ਦਾ ਨਾਮ ਹੈ ਸਤਨਾਮ ਸ਼੍ਰੀ ਵਾਹਿਗੁਰੂ, ਉਹਨੂੰ ਤੇ ਜਪਦੇ ਕੋਈ ਨਹੀਂ ਹੈ। ਝਗੜਾ ਏਕਨ ਬੇਰੋ ਰਾਮ ਜੋ ਤੁਮ ਆਪਣੇ ਜਣ ਸਿਉ ਕਾਮ, ਤੁਹਾਨੂੰ ਕੰਮ ਜਿਹੜਾ ਤੁਹਾਡੇ ਸੇਵਕਾਂ ਦੇ ਨਾਲ ਹੋਇਆ ਕਰਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹੋ ਮਨ ਬੜਾ ਕੇ ਜਾ ਸਿਉ ਮਨ ਮੰਨਿਆ। ਮਨ ਵੱਡਾ ਹੁੰਦਾ ਕਿ ਜਿਹਦੇ ਨਾਲ ਮਨ ਮੰਨਿਆ ਜਾਵੇ ਉਹ ਵੱਡਾ ਹੁੰਦਾ, ਜਿਹਦੇ ਨਾਲ ਅੰਦਰ ਮੰਨਿਆ ਜਾਵੇ ਵੱਡਾ ਉਹ ਹੋਇਆ ਕਰਦਾ। ਰਾਮ ਵੱਡਾ ਕੇ ਰਾਮੇ ਜਾਣਿਆ, ਵੀ ਰਾਮ ਵੱਡਾ ਕੇ ਰਾਮ ਨੂੰ ਪਛਾਣਨ ਵਾਲਾ ਵੱਡਾ ਹੁੰਦਾ ਹੈ। ਜਿੰਨੇ ਮੇਰੇ ਰੱਬ ਜੀ ਦਾ ਰੂਪ ਬਣ ਗਿਆ ਬੰਦਗੀ ਕਰਕੇ ਉਹ ਵੱਡਾ ਬਣ ਜਾਂਦਾ ਹੈ। ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਵੀ ਬ੍ਰਹਮਾ ਵੱਡਾ ਕੇ ਜਿੰਨੇ ਪੈਦਾ ਕੀਤਾ ਉਹ ਵੱਡਾ ਤੁਸੀਂ ਸਿਆਣੇ ਹੋ, ਜਿੰਨੇ ਪੈਦਾ ਕੀਤਾ ਵੱਡਾ ਤਾਂ ਉਹੀ ਹੈ ਨਾ। ਵੇਦ ਵੱਡਾ ਕੇ ਜਹਾਂ ਤੇ ਆਇਆ, ਵੇਦ ਵੱਡੇ ਨੇ ਕਿ ਵੇਦਾਂ ਨੂੰ ਸਾਜਣ ਵਾਲਾ ਬ੍ਰਹਮਾ ਵੱਡਾ ਹੈ। ਕਹੇ ਕਬੀਰ ਹੋ ਭਇਆ ਉਦਾਸ, ਕਬੀਰ ਸਾਹਿਬ ਜੀ ਕਹਿੰਦੇ ਭਾਈ ਮੈਨੂੰ ਸਮਝ ਨਹੀਂ ਆਉਂਦੇ, ਮੈਂ ਤਾਂ ਸੋਚਾਂ ਵਿੱਚ ਸੋਚੀ ਜਾਂਦਾ।

ਬੜਾ ਕਿ ਹਰ ਕਾ ਦਾਸ। ਭਈ ਜਿਹੜਾ ਹਰੀ ਦਾ ਦਾਸ ਹੋਇਆ ਕਰਦਾ ਨਾਮ ਜਪਣ ਵਾਲਾ, ਉਹ ਸਾਰਿਆਂ ਤੋਂ ਵੱਡਾ ਬਣ ਜਾਂਦਾ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਅਸਲੀ ਤੀਰਥ ਹੈ ਸਤਿਗੁਰੂ ਜੀ ਦਾ ਸ਼ਬਦ ਨਾਮ ਬਾਣੀ, ਉਹਨੂੰ ਛੱਡ ਕੇ ਤੇ ਬਾਹਰਲੇ ਤੀਰਥਾਂ ਤੇ ਜਾ ਕੇ ਪ੍ਰਾਪਤੀ ਨਹੀਂ ਹੋਇਆ ਕਰਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰ ਤੀਰਥ ਛੱਡ ਕੇ ਅੱਠ ਸੱਠ ਤੀਰਥ ਨਾਵਣ ਜਾਹੀ, ਬਗਲੋ ਸਮਾਧ ਲਗਾਏ ਕੈ ਜਿਉਂ ਜਲ ਜੰਤਾ ਘੁੱਟ ਘੁੱਟ ਖਾਹੀ, ਹਸਤੀ ਨੀਰ ਨਵਾਦੀ ਐ ਬਾਹਰ ਨਿਕਲ ਖੇਹ ਉਡਾਈ, ਨਦੀ ਨ ਡੂਬੈ ਤੂੰ ਬੜੀ ਤੀਰਥ ਵਿਸ ਨਿਵਾਰੈ ਨਾਹੀ, ਪੱਥਰ ਨੀਰ ਪਖਾਲੀ ਐ ਚਿੱਤ ਕਠੋਰ ਨ ਭਿੱਜੈ ਕਾਹੀ, ਮਨਮੁਖ ਭਰਮ ਨ ਉਤਰੈ ਭੰਬਲ ਭੂਸੇ ਖਾਹੇ ਪਵਾਹੀ, ਗੁਰਪੂਰੇ ਵਿਨ ਪਾਰ ਨ ਪਾਹੀ। ਭਈ ਪੂਰਿਆਂ ਗੁਰਾਂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਤੁਸੀਂ ਜਪ ਸਾਹਿਬ ਤਕਰੀਬਨ ਸਾਰੇ ਗੁਰਸਿੱਖ ਕਰਦੇ ਨੇ, ਨਿਤਨੇਮ ਦੇ ਅਭਿਆਸੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਤੁਸਾਂ ਨੇ ਜ਼ਰੂਰ ਰੋਜ਼ਾਨਾ ਪੜ੍ਹਦੇ ਸੁਣਦੇ ਹੋ।

ਸੰਭਾਲਣਾ ਹੋ। ਸਾਹਿਬ ਜੀ ਕਹਿੰਦੇ ਉਹ ਥੋੜੇ ਮਾਣ ਹੈ, ਥੋੜੀ ਵਡਿਆਈ ਹੈ, ਬਹੁਤੀ ਨਹੀਂ ਹੈ, ਤਿਲ ਮਾਤਰ ਵੀ ਨਹੀਂ ਹੈ, ਪਰ ਜਿਹਨਾਂ ਗੁਰੂ ਦੀ ਬਾਣੀ ਨੂੰ ਸੁਣ ਲਿਆ, ਮੇਰੇ ਬਾਬਾ ਜੀ ਦੀ ਬਾਣੀ ਨੂੰ ਮੰਨ ਲਿਆ, ਬਾਣੀ ਨੂੰ ਸੁਣ ਲਿਆ, ਵਿਚਾਰ ਲਿਆ, ਗੁਰੂ ਗੁਰੂ ਜੀ ਦਾ ਜਾਪ ਜਪ ਲਿਆ, ਉਹਨਾਂ ਦਾ ਅੰਤਰਮੁਖ ਬਿਰਤੀ ਕਰ ਲਈ, ਅੰਦਰ ਦਾ ਇਸ਼ਨਾਨ ਹੋ ਜਾਂਦਾ ਹੈ। ਇਸ ਕਰਕੇ ਅੱਜ ਗੁਰੂ ਨਾਨਕ ਦੇ ਮਹਾਰਾਜ ਨੇ ਅਪਾਰ ਕਿਰਪਾ ਕੀਤੀ, ਜੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਵੀ ਅਸਲ ਤੀਰਥ ਜਿਹੜਾ ਗੁਰੂ ਦਾ ਨਾਮ ਹੈ, ਨਾਮ ਤੋਂ ਵੱਡਾ ਸੰਸਾਰ ਵਿੱਚ ਕੋਈ ਨਹੀਂ ਹੋ ਸਕਦਾ। ਤਾਂ ਮਹਾਰਾਜ ਕਹਿੰਦੇ ਇਸ ਕਰਕੇ ਜਿੱਥੇ ਨਾਮ ਜਪਣ ਵਾਲੇ ਬੈਠ ਜਾਂਦੇ ਨੇ, ਦੁਨੀਆਂ ਦੇ ਲੋਕਾਂ ਨੇ ਉੱਥੇ ਤੀਰਥਾਂ ਵਰਗੀ ਮਹਾਨਤਾ ਹੀ ਦੇ ਦਿੱਤੀ, ਪਰ ਅਸਲੀ ਤੀਰਥ ਗੁਰੂ ਹੈ, ਗੁਰੂ ਦਾ ਸ਼ਬਦ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਦੇ ਨੇ, ਤੀਰਥ ਸ਼ਬਦ ਵਿਚਾਰ, ਵੀ ਜਦੋਂ ਸ਼ਬਦ ਦੀ ਵਿਚਾਰ ਕੀਤੀ ਜਾਵੇਗੀ ਤੇ ਉਹ ਤੀਰਥ ਬਣ ਜਾਵੇਗਾ। ਸ਼ਬਦ ਵਿਚਾਰ ਕੀ ਕਵੇਗਾ, ਵੀ ਸ਼ਬਦ ਦੀ ਵਿਚਾਰ ਕਰਕੇ ਗੁਰੂ ਸ਼ਬਦ ਨਾਲ ਜੁੜ ਜਾ, ਨਾਮ ਨਾਲ ਜੁੜ ਜਾ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ ਗੁਰ ਸਿੱਖੇ। ਗੁਰ ਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਲਿਵਲੀਨ ਹੋਏ, ਵਿਨ ਸਤਿਗੁਰ ਕੋਈ ਨਾ ਸੁਨਈ ਬੋਲਾ। ਸਤਿਗੁਰ ਦਰਸ਼ਨ ਦੇਖਣ, ਸਾਧ ਸੰਗਤ ਵਿਨ ਅੰਨਾ ਖੋਲਾ। ਤਾਂ ਭਾਈ ਸਾਹਿਬ ਜੀ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ, ਆਹ ਹੈ ਤੀਰਥ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚਬੋਲਾ, ਚੁੱਪ ਚਬੋਲਾ। ਵਾਹਿਗੁਰੂ ਸ਼ਬਦ ਲੈ ਲੈ ਤੀਰਥ ਹੈ, ਇਹਦਾ ਸਹਿਜੇ ਸਹਿਜੇ ਜਾਪ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅੰਮ੍ਰਿਤ ਰਸ ਮਿਲ ਜਾਵੇਗਾ, ਅੰਮ੍ਰਿਤ ਰਸ ਦਾ ਸ਼ਬਦ ਵਿੱਚੋਂ ਆਨੰਦ ਆਵੇਗਾ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਨੇ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਭੋਲਾ। ਜੀ ਇਹਦਾ ਲਾਭ ਕੀ ਹੋਵੇਗਾ, ਜੀ ਪੈਰੀ ਪੈ ਪੈ ਖਾਕ ਹੋਏ, ਚਰਨ ਧੋਏ ਚਰਨੋਦਕ ਝੋਲਾ, ਜੀਵਨ ਮੁਕਤ ਸੰਚਾਵਾਂ ਚੋਲਾ। ਚੋਲਾ ਜਿਹੜਾ ਸਰੀਰ ਤੈਨੂੰ ਰੱਬ ਨੇ ਦਿੱਤਾ ਹੈ ਨਾ, ਇਸ ਤੀਰਥ ਦੁਆਰਾ ਸ਼ਬਦ ਰੂਪੀ ਤੀਰਥ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੰਧਨਾਂ ਤੋਂ ਮੁਕਤ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ, ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭੈ ਜੋ ਪੇਖਿਓ, ਕਹਿਣ ਨ ਜੈ ਬੜਿਆਈ, ਮਗਨ ਭੈ ਊਹਾ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨੇ ਕਸ਼ੂ ਜੰਜਾਰਾ, ਅੰਗ ਬੁੱਧ ਨੇ ਭੋਰਾ, ਊਚਨ ਊਚਾ ਬੀਚਨ ਖੀਚਾ, ਹੋਂ ਤੇਰਾ ਤੂੰ ਮੋਰਾ, ਏਕ ਅੰਕਾਰਾ ਏਕ ਪਸਾਰਾ, ਏਕ ਅਪਰ ਅਪਾਰਾ, ਏਕ ਮਸਥੀਰਨ ਏਕ ਸੰਪੂਰਨ, ਏਕ ਅਪਰ ਅਪਾਰਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। ਤਾਂ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਗੁਰੂ ਦਾ ਸ਼ਬਦ ਜਿਹੜਾ ਉਹ ਗੁਰੂ ਹੈ, ਤੇ ਗੁਰੂ ਗਿਆਨ ਕਰਾਉਂਦਾ ਹੈ, ਗਿਆਨ ਅੰਜਣ ਗੁਰਦੀਆ, ਤੇ ਜਦੋਂ ਗਿਆਨ ਮਿਲ ਜਾਂਦਾ ਫਿਰ ਗੁਰੂ ਹੀ ਗਿਆਨ ਬਣ ਜਾਂਦਾ ਹੈ। ਗਰੀਬ ਨਿਵਾਸ ਜੀ ਹੋਰ

ਇਸ ਆਦਿਕ ਬ੍ਰਾਹਮਣ ਮਤ ਵਾਲੇ ਕਹਿੰਦੇ ਜੀ ਸੂਰਜ ਗ੍ਰਹਿਣ ਲੱਗਾ ਜੇ, ਚੰਦਰਮਾ ਗ੍ਰਹਿਣ ਲੱਗਾ ਜੇ, ਅਣ ਜਲ ਨਾ ਛਕਿਓ ਕੀ ਉਹ ਅਪਵਿੱਤਰ ਹੋ ਗਿਆ? ਇਹ ਸਭ ਪਖੰਡਵਾਦ ਹੈ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਰਮਾਂ ਵਿੱਚ ਨਹੀਂ ਪੈਣਾ, ਗੁਰੂ ਦਾ ਗਿਆਨ ਲੈ ਲੈਣਾ ਹੈ। ਗੁਰੂ ਦੇ ਗਿਆਨ ਦੁਆਰੇ ਤੇਰੇ ਜਿਹੜੇ ਦਸ ਪੁਰਬ ਜਿਹਨੂੰ ਮੰਨਦੇ ਨੇ ਨਾ, ਉਹ ਤੇਰੇ ਅੰਦਰ ਪ੍ਰਗਟ ਹੋ ਜਾਣੇ ਨੇ, ਉਹ ਬਾਹਰ ਨਹੀਂ ਹੋਣੇ। ਪਰ ਉਹ ਪ੍ਰਗਟ ਹੋਣ ਦਾ ਸਾਧਨ ਦੱਸਿਆ ਮਹਾਰਾਜ ਨੇ, ਜਿਹੜੇ ਗਿਆਨ ਪ੍ਰਾਪਤ ਕਰ ਲੈਂਦੇ ਨੇ ਦਸ ਪੁਰਬ, ਉਹ ਦਸ ਇੰਦਰੀਆਂ ਨੂੰ ਵਸ ਕਰ ਲੈਂਦੇ ਨੇ। ਦਸ ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ। ਫਿਰ ਉਹਨਾਂ ਦੇ ਅੰਦਰ ਹੀ ਪੁਰਬ ਆ ਜਾਂਦੇ ਨੇ। ਫਿਰ ਇਹ ਨਹੀਂ ਵੀ ਆਹ ਪੁਰਬ ਹੈ ਆਹ ਪੁਰਬ ਹੈ, ਬਸ ਉਹਨਾਂ ਦੇ ਅੰਦਰ ਹਮੇਸ਼ਾ ਗੁਰੂ ਦਾ ਜਾਪ ਚੱਲਦਾ ਹੈ। ਉਹ ਇੱਕੋ ਹੀ ਫਿਰ ਮੰਗ ਕਰਦੇ, ਹੋਰ ਮੰਗਾਂ ਉਹਨਾਂ ਦੀਆਂ ਖਤਮ ਹੋ ਜਾਂਦੀਆਂ ਨੇ।

ਹੇ ਧਰਤੀ ਨੂੰ ਆਸਰਾ ਦੇਣ ਵਾਲੇ ਸਤਿਗੁਰੂ ਜੀ, ਤੁਹਾਡਾ ਮੰਗਤਾ ਹਾਂ। ਹਾਂ ਮੈਂ ਨਾਮ ਹਰ ਕਾ ਸਦਾ ਜਾਚੋ, ਕੋਈ ਇੱਕ ਟਾਈਮ ਮੰਗਦਾ, ਕੋਈ ਦੋ ਟਾਈਮ ਮੰਗਦਾ, ਗਰੀਬ ਨਿਵਾਜ, ਮੈਂ ਤੇ ਸਦਾ ਹੀ ਦੋਨੋਂ ਹੱਥ ਜੋੜ ਕੇ, ਹਿਰਦੇ ਰੂਪੀ ਹੱਥ ਜੋੜ ਕੇ ਮੰਗਤਾ ਬਣ ਕੇ ਨਾਮ ਮੰਗਦਾ ਜੇ। ਜਾਚਕ ਮੰਗੇ ਦਾਨ ਦੇਹ ਪਿਆਰਿਆ,

ਸ਼ਰਧਾ ਪੂਰ ਹੇ ਪਾਰ ਬ੍ਰਹਮ ਪਰਮ ਪਿਤਾ ਗਰੀਬ ਨਿਵਾਜ ਮੇਰੀ ਸ਼ਰਧਾ ਜਿਹੜੀ ਉਹ ਪੂਰਨ ਕਰ ਦਿਓ। ਹੋ ਨਾਮ ਹਰ ਕਾ ਸਦਾ ਜਾਚੋ ਮੰਗਦਾ ਹਾਂ ਮੰਗਣ ਵਾਲਾ। ਮੰਗਣਾ ਚੰਗਾ ਹੁੰਦਾ ਜੇ, ਮਾੜਾ ਨਹੀਂ ਜੇ ਮੰਗਣਾ, ਪਰ ਮੰਗਣਾ ਨਾਮ ਜੇ ਮੰਗਣਾ। ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜਾਗਣਾ ਵੀ ਚੰਗਾ ਹੁੰਦਾ ਜੇ, ਉਹ ਕਿਹੜਾ ਜਾਗਣਾ ਚੰਗਾ ਜੇ ਜਾਗਣਾ। ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਮਨ ਲੱਗਣਾ ਵੀ ਚੰਗਾ ਹੁੰਦਾ ਜੇ, ਉਹ ਕਿਹਦੇ ਵਿੱਚ ਲੱਗਾ ਚੰਗਾ ਜੇ ਲਾਗਣਾ। ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਕੁਝ ਤਿਆਗਣਾ ਵੀ ਚੰਗਾ ਹੁੰਦਾ ਜੇ, ਉਹ ਤਿਆਗਣਾ ਚੰਗਾ।

ਤੇ ਜਾਣਾ, ਜਾਣਾ ਤੇਰਾ ਚੱਲੀ ਜਾਣ ਵਾਲਾ ਹੈ। ਸੰਸਾਰ ਰੋਗੀ ਹੈ, ਸੰਸਾਰ ਰੋਗੀ ਨੂੰ ਦੂਰ ਕਰਨ ਵਾਲਾ ਦਵਾਈ ਕਿਹੜੀ ਹੈ? ਨਾਮ ਦਾਰੂ। ਹਰ ਹਰ ਨਾਮ ਦੀਓ ਦਾਰੂ, ਤਿੰਨ ਸਗਲਾ ਰੋਗ ਬੇਦਾਰੂ। ਇਹ ਦਾਰੂ ਗੁਰੂ ਦਾ ਨਾਮ ਹੈ। ਇੱਕ ਦਾਰੂ ਤੁਸੀਂ ਅੱਖਾਂ 'ਚ ਪਾਉਂਦੇ ਹੋ, ਅੱਖਾਂ ਦੀ ਕਹਿੰਦੇ ਜੋਤ ਆ ਗਈ ਹੈ। ਕੋਈ ਨਸ਼ਿਆਂ ਦਾ ਦਾਰੂ ਦਾ ਸੇਵਨ ਕਰਦਾ, ਸਰੀਰ ਰੋਗੀ ਬਣਦਾ ਹੈ, ਪਰ ਨਾਮ ਦਾ ਦਾਰੂ ਜਿਹੜਾ ਹੈ ਰੋਗਾਂ ਨੂੰ ਖਤਮ ਕਰਦਾ ਹੈ। ਹਰ ਹਰ ਨਾਮ ਦੀਓ ਦਾਰੂ, ਤਿੰਨ ਸਗਲਾ ਰੋਗ ਬੇਦਾਰੂ। ਸੰਸਾਰ ਰੋਗੀ, ਇਸ ਕਰਕੇ ਮਹਾਰਾਜ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋਗੀ ਜਿਹੜਾ ਜੁੜਨ ਵਾਲਾ ਹੈ ਉਹ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਹੋਮੈ ਰੋਗ ਮਾ ਨੋਕੋ ਦੀਨਾ, ਕਾਮ ਰੋਗ ਮੈਗਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਾਪ ਗਏ ਪੁਰੰਗਾ। ਤਾਂ ਫਿਰ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਮੈਲ ਲੱਗੇ ਸੱਚ ਬਿਨਾ, ਭਈ ਸੱਚੇ ਨਾਮ ਤੋਂ ਬਿਨਾ ਮੈਲ ਲੱਗਦੀ ਹੈ। ਸਰੀਰ ਦੀ ਸੁੰਦਰਤਾ ਵੱਖਰੀ ਬਾਤ ਹੈ, ਨਾ ਇਹਦੇ ਨਾਲ ਮੈਲ ਨਹੀਂ ਉਤਰਦੀ। ਬਾਹਰਲੀ ਲਿੰਬਾ ਪੋਚੀ ਨਾਲ

ਸ਼ਬਦ ਜਿਵੇਂ ਆਪਾਂ ਕਹਿੰਦੇ ਜੀ ਮੁੱਖ ਵਾਕ ਗੁਰੂ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨ ਜਿਹੜੇ ਨਿਕਲੇ ਹੋਏ ਨੇ ਉਹ ਨਿਰਮਲ ਨੇ ਨਿਰਮਲ, ਤੇ ਉਹਨਾਂ ਬਚਨਾਂ ਨੂੰ ਮੰਨਣ ਵਾਲਾ ਪੜ੍ਹਨ ਵਾਲਾ ਸੁਣਨ ਵਾਲਾ ਨਿਰਮਲ ਹੋ ਜਾਂਦਾ ਹੈ। ਸਦਾ ਚਾਨਣ ਤੇ ਗੁਰੂ ਦਾ ਵਾਕ ਸ਼ਬਦ ਜਿਹੜਾ ਉਹ ਪ੍ਰਕਾਸ਼ ਕਰਨ ਵਾਲਾ ਹੈ। ਚਾਂਦਨਾ ਚਾਂਦਨ ਆਂਗਣ ਪ੍ਰਭ ਜੀਉ ਅੰਤਰ, ਚਾਂਦਨਾ ਅੰਦਰ ਚਾਨਣ ਕਰਨ ਵਾਲਾ ਗੁਰੂ ਦਾ ਵਾਕ ਸ਼ਬਦ ਹੈ। ਨਿਤ ਸਾਚ ਤੀਰਥ ਮੱਜਣਾ ਵੀ ਜਿਹੜੇ ਨਿਤਾ ਪ੍ਰਤੀ ਗੁਰੂ ਦੇ ਸ਼ਬਦ ਨੂੰ ਜਪਦੇ ਨੇ, ਸਾਹਿਬ ਜੀ ਕਹਿੰਦੇ ਸਮਝ ਲਓ ਨਿਤਾ ਪ੍ਰਤੀ ਸੱਚੇ ਤੀਰਥ ਦੇ ਟੁਬਕੀਆਂ ਮਾਰਦੇ ਨੇ। ਮੱਜਣਾ ਤਾਂ ਹੁੰਦਾ ਨੱਕ ਪਕੜ ਕੇ ਪੂਰੇ ਦਾ ਪੂਰਾ ਥੱਲੇ ਡੁੱਬ ਜਾਣਾ ਜਲ ਵਿੱਚ, ਜਿਵੇਂ ਅੰਮ੍ਰਿਤ ਸਰੋਵਰ ਤੋਂ ਹੀ ਕਈ ਵਾਰ ਦੇਖਿਆ ਹੋਵੇਗਾ। ਸਾਹਿਬ ਜੀ ਕਹਿੰਦੇ ਜਿਹੜੇ ਸੱਚ ਨੂੰ ਮੰਨਦੇ ਨੇ ਨਿਤਾ ਪ੍ਰਤੀ ਮੱਜਣਾ ਕਿ ਉਹ ਟੁਬਕੀਆਂ ਮਾਰਦੇ ਨੇ, ਭਾਵ ਆਨੰਦ ਆਉਂਦਾ, ਇੱਕਦਮ ਸੁਰਤ ਜੁੜਦੀ ਹੈ, ਉਹਨਾਂ ਦਾ ਘਰ ਹੀ ਤੀਰਥ ਬਣ ਜਾਂਦਾ, ਉਹਨਾਂ ਦਾ ਸਰੀਰ ਹੀ ਤੀਰਥ ਬਣ ਜਾਂਦਾ ਹੈ, ਉਹ ਪ੍ਰਵਾਨ ਹੋ ਜਾਂਦੇ ਨੇ। ਸੱਚ ਨ ਲਾਗੈ ਮੈਲ ਕਿਆ ਮਲ ਧੋਈਐ, ਵੀ ਸੱਚ ਨੂੰ ਤੇ ਕਦੇ ਮੈਲ ਲੱਗਦੀ ਨੀ, ਉੱਥੇ ਧੋਣਾ ਕੀ ਹੈ, ਕੀ ਕਰਨਾ ਜੇ। ਸਾਹਿਬ ਜੀ ਕਹਿੰਦੇ ਜਿਹਦਾ ਕੋਲ ਸੱਚਾ ਨਾਮ ਆ ਗਿਆ ਬਸ ਉਹ ਤਾਂ ਇੱਕ ਬਰਾਬਰ ਹੋ ਜਾਂਦਾ ਹੈ। ਗੁਣੈ ਹਾਰ ਪਰੋਏ ਕਿਸ ਕੋ ਰੋਈਐ, ਵੀ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਲਿਆ ਜੇ ਕਿਸ ਕੋ ਰੋਈਐ, ਫਿਰ ਤੈਨੂੰ ਕਿਸੇ ਦੇਵੀ ਦੇਵਤੇ ਦੇ ਕੋਲ ਜਾ ਕੇ ਰੋਈਏ ਤੋਂ ਭਾਵ ਪੁਕਾਰ ਕਰਨ ਦੀ ਲੋੜ ਨਹੀਂ ਹੈ। ਕਿਉਂ? ਗੁਰੂ ਨੇ ਸ਼ੁਭ ਗੁਣਾਂ ਦਾ ਤੇਰੇ ਹਿਰਦੇ ਰੂਪੀ ਗਲ ਵਿੱਚ ਹਾਰ ਪਰੋ

ਉਹਦੇ ਸ਼ਬਦ ਦੀ ਵਿਚਾਰ ਕਰਕੇ ਮਾਰੇ ਮਨ ਨੂੰ ਵਸ ਕਰ ਲਓ। ਮਨ ਮਾਰੇ ਬਿਨ ਭਗਤ ਨਾ ਹੋਈ, ਆਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਭਾਈ। ਜਿਹੜਾ ਚਰਨ ਯੋਗ ਚਰਾ ਮਨ ਵਿਸ਼ਿਆਂ ਵਿਕਾਰਾਂ ਨੂੰ ਚਰਦਾ ਨੂੰ ਰੋਕ ਲਵੇ, ਤਰੇ ਤਰ ਫਿਰ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਜੇ ਉਲਟ ਜੂਣ ਨਾ ਆਵੇ, ਉਲਟ ਕੇ ਦੁਬਾਰਾ ਜੂਨਾ ਵਿੱਚ ਬਿਲਕੁਲ ਨਹੀਂ ਆਉਂਦਾ, ਮੇਰਾ ਗੁਰੂ ਕੱਟ ਦਿੰਦਾ ਹੈ ਜਿਹਨੇ ਸ਼ਬਦ ਦੀ ਵਿਚਾਰ ਕਰਕੇ ਅੰਦਰ ਨੂੰ ਵਸ ਕੀਤਾ ਹੈ। ਆਪ ਪਾਰਸ ਪਰਮ ਧਿਆਨੀ ਸੱਚ ਸਾਚੇ ਪਹਾਵੇ, ਫਿਰ ਉਹ ਪਾਰਸ ਬਣ ਜਾਂਦਾ ਹੈ, ਪਰਮ ਵੱਡਾ ਧਿਆਨੀ ਬਣ ਜਾਂਦਾ ਹੈ। ਸਾਹਿਬ ਜੀ ਕਹਿੰਦੇ ਸੱਚ ਸਾਚੇ ਪਹਾਵੇ, ਫਿਰ ਸੱਚਾ ਪਰਮਾਤਮਾ ਜੋ ਜੁਗੋ ਜੁਗ ਅਟਲ ਹੈ, ਪਿੱਛੇ ਸੱਚਾ ਸੀ ਉਹਨੂੰ ਪਾ ਜਾਂਦਾ ਹੈ, ਪ੍ਰਵਾਨ ਹੋ ਜਾਂਦਾ। ਆਨੰਦ ਅਣਦਿਨ ਹਰਖ ਸਾਚਾ ਦੁੱਖ ਕਿਲ ਵਿਖ ਪਰ ਹਰੇ, ਵੀ ਜਿਹੜਾ ਪਰਮ ਧਿਆਨੀ ਬਣ ਗਿਆ ਹੈ, ਜਿਹੜਾ ਅੰਦਰ ਦੇ ਤੀਰ ਤੇ ਪਹੁੰਚ ਗਿਆ ਹੈ, ਜਿਹਦੀ ਸੁਰਤ ਸ਼ਬਦ ਵਿੱਚ ਟਿਕ ਗਈ, ਜੇ ਮੈਂ ਬੋਲ ਤੁਹਾਡੇ ਨਾਲ ਸਾਂਝੇ ਕਰਤੇ ਨੇ, ਤਾਂ ਗਰੀਬ ਨਿਵਾਜ ਕਹਿੰਦੇ ਆਨੰਦ ਉਦੋਂ ਖੇੜਾ ਹੀ ਬਣਿਆ ਰਹਿੰਦਾ, ਮਨ ਖਿੜਿਆ ਹਰਿਆ ਬਾਗ, ਜਿਵੇਂ ਬਸੰਤ ਰੁੱਤ ਬਾਗ ਬਗੀਚੇ ਖਿੜਦੇ ਨੇ, ਉਹਦਾ ਤੇ ਹਿਰਦਾ ਖਿੜਿਆ ਹੀ ਰਹਿੰਦਾ, ਆਨੰਦ ਹੀ ਬਣਿਆ ਰਹਿੰਦਾ। ਤੁਸੀਂ ਕਿਸੇ ਨੂੰ ਪੁੱਛੋ ਭਾਈ ਕਿਵੇਂ, ਕਹਿੰਦਾ ਆਨੰਦ ਹੈ, ਅੰਦਰ ਤੇ ਅੱਗ ਲੱਗੀ ਹੁੰਦੀ ਜੇ, ਤੇ ਬਾਹਰਲਾ ਆਨੰਦ ਕਹਿਣ ਦੇ ਨਾਲ ਕੀ ਹੁੰਦਾ। ਆਨੰਦ ਤੇ ਉਦੋਂ ਹੀ ਹੈ ਜਦੋਂ ਅੰਦਰ ਦੇ ਮੋਹ ਮਾਹ ਦੇ ਟੁੱਟ ਜਾਣ, ਖਤਮ ਹੋ ਜਾਣ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨਕਾ ਮੋਹ ਟੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ, ਆਹ ਹੈ ਆਨੰਦ ਗੁਰੂ ਤੋਂ ਜਾਣਿਆ ਜਾਂਦਾ। ਹਰ ਇੱਕ ਸਾਚਾ ਖੇੜਾ ਬਣਿਆ ਜੇ ਅੰਦਰ, ਦੁੱਖ ਕਿਲਵਿਕ ਪਰ ਹਰੇ, ਭਾਈ ਦੁੱਖ ਤੇ ਬੱਜਰ ਪਾ ਪਰਾ ਹੋ ਗਏ ਨੇ, ਛੱਡ ਗਏ ਨੇ, ਖੇੜਾ ਉਹਦਾ ਨਾਸ ਹੋ ਗਏ ਨੇ, ਖਤਮ ਹੋ ਗਏ ਨੇ।

ਮਤ ਕਹੀ ਨਾ ਜਾਏ। ਬਸ ਪਹਿਲੀ ਪੌੜੀ ਵਿੱਚ ਲਾਂ ਜੇ ਤੇ ਅਗਲੇ ਤਿੰਨ ਜਿਹੜੀਆਂ ਮੰਨੇ ਦੁਲਾਈਆਂ ਆਉਣੀਆਂ ਨੇ। ਸਿਰਫ ਸਤਿਗੁਰਾਂ ਨੇ ਇੱਕ ਦੱਸਿਆ ਹੈ, ਸਿੱਖਾ ਲਾਂ ਹੈ, ਲਾਂ ਪੜ੍ਹਨੀ ਹੈ, ਦੁਲਾਈਆਂ ਤੇ ਦੁਲਾਵਾਂ ਪੜ੍ਹਨੀਆਂ ਨੇ। ਮੰਨੇ ਜਿਹਨੇ ਮੰਨ ਲਿਆ ਹੈ, ਮੈਲ ਨਹੀਂ ਉਹਨੂੰ, ਮੈਲ ਨਹੀਂ ਜਿਹਨੇ ਸੱਚ ਨੂੰ ਮੰਨ ਲਿਆ, ਸੱਚ ਤੇ ਪ੍ਰਤੀਤ ਕਰ ਲਈ ਹੈ, ਸੱਚ ਨਾਮ ਪਾਇਆ, ਸੱਚਾ ਨਾਮ ਪਾ ਕੇ ਪ੍ਰਾਪਤ ਹੋ ਗਿਆ, ਗੁਰ ਦਿਖਾਇਆ, ਫਿਰ ਗੁਰੂ ਨੇ ਰਹਿਮਤਾਂ ਕੀਤੀਆਂ, ਜਰੇ ਜਰੇ ਚ ਉਹਨੂੰ ਪ੍ਰਮਾਤਮਾ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸੰਗਤ ਮੀਤ ਮਿਲਾਪ ਪੂਰਾ ਨਾਵਣਾ। ਅਸਲ ਵਿੱਚ ਨਹਾਉਣਾ ਕੀ ਹੈ, ਇਸ਼ਨਾਨ ਕਿੱਥੇ ਕਰਨਾ ਹੈ, ਜਿੱਥੇ ਸੰਗਤ ਇਕੱਠੀ ਹੋ ਗਈ ਹੈ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਸਾਧ ਸੰਗਤ ਦੀ ਧੂੜ ਵਿੱਚ ਇਸ਼ਨਾਨ ਕਰਨਾ, ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਅਸਲ ਵਿੱਚ ਇਹ ਪੂਰਾ ਇਸ਼ਨਾਨ ਹੈ। ਇੱਥੇ ਆ ਕੇ ਬਾਣੀ ਸੁਣ ਦਿਓ ਤੇ ਮੰਨ ਦਿਓ, ਇਸੇ ਨੂੰ ਕਿਹਾ ਹੈ, ਸੁਣਿਆ ਮੰਨਿਆ ਮਨ ਕੀਤਾ ਪਹਾਉ, ਅੰਤਰਗਤ ਤੀਰਥ ਮਲ ਨਹਾਓ। ਸੰਗਤ ਦੀ ਬਹੁਤ ਵੱਡੀ ਵਡਿਆਈ ਹੋਇਆ ਕਰਦੀ ਹੈ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾ ਮਾਵੇ। ਭਈ ਉਹ ਸੁਖ ਆਨੰਦ

ਸਾਹਿਬ ਜੀ ਕਹਿੰਦੇ ਜਿਹੜਾ ਸ਼ਬਦ ਦਾ ਨੇਮੀ ਪ੍ਰੇਮੀ ਹੈ, ਵਿਚਾਰ ਜਿਹਨੇ ਕਰ ਲਿਆ ਹੈ, ਸ਼ਬਦ ਇੱਕ ਸੋਭ ਨੀਕ ਹੈ ਤੇ ਜੀਵਨ ਸੋਹਣਾ ਬਣ ਜਾਂਦਾ, ਉਹ ਫਿਰ ਸ਼ਬਦ ਦੁਆਰੇ ਮੇਰੇ ਗੁਰੂ ਨੂੰ ਗਾਉਂਦਾ ਹੈ। ਜਿਵੇਂ ਤੁਸੀਂ ਪੜ੍ਹਦੇ ਹੋ, ਗਾਵਣ ਤੁਦ ਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਦ ਨੂੰ ਚਿੱਤ ਗੁੰਤ ਲੈ।

ਸਤਰ ਸਾਲ ਹੋਰ ਕਿਤੇ ਤੁਧ ਨੂੰ ਗਾਵਣ ਸੇ ਮੈਂ ਚੇਤਨਾ ਆਵਣ। ਨਾਨਕ ਕਿਹਾ ਵਿਚਾਰ ਕਿਹਦੀ ਵਿਚਾਰ ਕਰੀਏ।

ਗੁਰੂ ਨੂੰ ਮੰਨ ਕੇ ਸੱਚੇ ਦੀ ਸਲਾਂਘਾ ਕਰ, ਪੁੰਨ ਦਾਨ ਦਇਆ ਮਤੇ। ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਨੂੰ ਮੰਨ ਲਿਆ ਉਹਦੇ ਕੋਲ ਪੁੰਨ ਵੀ ਹੈ, ਉਹਦੇ ਕੋਲ ਦਇਆ ਵੀ ਹੈ, ਉਹਦੇ ਕੋਲ ਦਾਨ ਵੀ ਹੈ। ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਗੁਰਮੁਖ ਦੇ ਕੋਲ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੈ। ਇਹੀ ਬੋਲ ਸਾਹਿਬ ਇੱਥੇ ਕਹਿ ਰਹੇ ਨੇ, ਗੁਰਮੁਖ ਦੇ ਕੋਲ ਨਾਮ ਵੀ ਹੈ, ਗੁਰਮੁਖ ਦੇ ਕੋਲ ਦਾਨ ਵੀ ਹੈ, ਗੁਰਮੁਖ ਦੇ ਕੋਲ ਇਸ਼ਨਾਨ ਵੀ ਹੈ। ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਾਹਿਬ ਜੀ ਕਹਿੰਦੇ ਨੇ ਉਹ ਗੁਰੂ ਨੂੰ ਮੰਨਦਾ ਹੈ। ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾ ਸੰਗਮ ਸਤ ਸਤੇ। ਸੰਗਮ ਦਾ ਅਰਥ ਹੈ ਮਿਲਾਪ। ਜਿਵੇਂ ਬ੍ਰਾਹਮਣ ਲੋਕ, ਹਿੰਦੂ ਲੋਕ ਇਲਾਹਾਬਾਦ ਕੁੰਭ ਤੇ ਜਾਂਦੇ ਨੇ, ਉੱਥੇ ਤਿੰਨ ਨਦੀਆਂ ਦਾ ਸਵਾਦ ਹੁੰਦਾ ਹੈ, ਮਿਲਾਪ ਹੁੰਦਾ, ਉਹਨੂੰ ਕਹਿੰਦੇ ਤਰਬੇਣੀ। ਜਿਵੇਂ ਦਸਮ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਜਾਬੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਹੁਣ ਇਹਦੀ ਤਹਿ ਵਿੱਚ ਜਾਈਏ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਇਲਾਹਾਬਾਦ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚੇ, ਅੱਜ ਉੱਥੇ ਗੁਰਦੁਆਰਾ ਸੁਭਾਇਮਾਨ ਹੈ, ਤਾਂ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਲਾਲ ਜੀ, ਇਸ ਕਰਕੇ ਵੱਡੇ ਗੁਰੂ ਸਾਹਿਬਾਨ ਕਹਿ ਗਏ ਸਨ, ਤੁਹਾਡੇ ਮਹਾਂਬਲੀ ਯੋਧੇ ਪੁੱਤਰ ਦੇ ਪੋਤਰੇ ਦੇ ਦਰਸ਼ਨ ਕਰਨੇ ਨੇ, ਤਾਂ ਸਤਿਗੁਰੂ ਜੀ ਕਿਰਪਾ ਹੋਣੀ ਚਾਹੀਦੀ ਹੈ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਜਾਪ ਹੋਏ, ਅਰਦਾਸ ਬੇਨਤੀ ਹੋਈ, ਤਾਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਤਹੀ ਪ੍ਰਕਾਸ਼ ਹਮਾਰਾ ਭਇਓ। ਉੱਥੇ ਜਨਮ ਨਹੀਂ ਹੋਇਆ, ਪ੍ਰਕਾਸ਼ ਨਹੀਂ ਹੋਇਆ। ਜਾਬੀ ਜਾਤਰ ਬੇਣੀ ਭਏ, ਪੁੰਨ ਦਾਨ ਦਿਨ ਕਰਤ ਪਤਾਏ, ਤਹੀ ਪ੍ਰਕਾਸ਼। ਉੱਥੇ ਸਾਡਾ ਜਿਹੜਾ ਨਿਵਾਸ ਸੀ ਨਾ, ਮਾਇਆ ਦੁਆਰੇ ਮਾਤਾ ਜੀ ਦੀ ਉਧਰ ਵਿੱਚ ਆ ਗਿਆ। ਤਹੀ ਪ੍ਰਕਾਸ਼ ਹਮਾਰਾ ਭਇਓ, ਤੇ ਇਹਤੋਂ ਅਗਾਂਹ ਚੱਲੋ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਤੇ ਜਦੋਂ ਪਟਨਾ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਗਏ, ਤੇ ਫਿਰ ਸਾਡਾ ਪ੍ਰਕਾਸ਼ ਹੋ ਗਿਆ। ਤਾਂ ਮਹਾਰਾਜ ਕਹਿੰਦੇ ਤਰਬੇਣੀ, ਜਿੱਥੇ ਤਿੰਨ ਨਦੀਆਂ ਦਾ ਸਵਾਦ ਹੁੰਦਾ ਹੈ, ਉਹ ਬਾਹਰਲੀ ਤਰਬੇਣੀ ਕੋਲ ਸਿੱਖਾਂ ਨੂੰ ਜਾਣ ਦੀ ਲੋੜ ਨਹੀਂ ਹੈ, ਉਸ ਗੰਗਾ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਇੱਥੇ ਅੱਜ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਤਰਬੇਣੀ ਸ਼ਬਦ ਤੇ ਸੁਰਤ ਦਾ ਜਦੋਂ ਤੂੰ ਮਿਲਾਪ ਕਰ ਲਵੇਂਗਾ, ਗੁਰੂ ਦਾ ਗਿਆਨ ਸ਼ਬਦ ਨਾਮ ਤੇਰੀ ਤਰਕੁੱਟੀ ਵਿੱਚ ਇੱਕ ਰਸ ਚੱਲੇਗਾ, ਤੇ ਜਿਹੜਾ ਰੋਮ ਰੋਮ ਚੋਂ ਜਾਪ ਚੱਲੇਗਾ, ਬਸ ਇਹੀ ਤੇਰਾ ਇਸ਼ਨਾਨ ਬਣ ਜਾਵੇਗਾ। ਫਿਰ ਸੰਗ ਭਾਵੈ, ਫਿਰ ਵਾਹਿਗੁਰੂ ਜੀ ਨੂੰ ਭਾ ਜਾਵੇਗਾ, ਸਹਿਜ ਅਵਸਥਾ ਆ ਜਾਵੇਗੀ, ਸਹਿਜ ਨਹਾਵੈ, ਬਸ ਅੰਦਰ ਦਾ ਇਸ਼ਨਾਨ ਚੱਲੀ ਜਾਵੇਗਾ। ਬੇਣੀ ਤਾਂ ਸੰਗਮ ਸੱਤ ਸਤੇ, ਦਰਿਆ ਨਦੀਆਂ ਤੇ ਤੇਰੇ ਕੋਲ ਆ ਜਾਣੀਆਂ ਨੇ। ਅਰਾਧ ਏਕੰਕਾਰ ਸਾਚਾ, ਭਈ ਸਦਾ ਜਿਹੜਾ ਸੱਚਾ ਜੁਗੋ ਜੁਗ ਅਟਾਲਾ ਹੈ ਨਾ, ਉਹਨੂੰ ਅਰਾਧਿਆ ਕਰ, ਉਹਦੇ ਜਾਪ ਨੂੰ ਜਪਿਆ ਕਰ। ਨਿਤ ਦੇ ਚੜੈ ਸਵਾਇਆ, ਜਾਂ ਇਉਂ ਪੜੋ, ਅਰਾਧ ਏਕੰਕਾਰ ਸਾਚਾ ਨਿਤ, ਦੋਨੋਂ ਪਾਸੇ ਉਹ ਤੇਰੇ ਤੇ ਹੋਰ ਕਿਰਪਾ ਕਰੇਗਾ ਜੀ। ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਵੇਲ ਮਿਲਾਇਆ। ਗਤ ਸੰਗ ਮੀਤਾ, ਉਹ ਮਿੱਤਰ ਨੇ ਜਿਹੜੇ ਸੱਤ ਸੰਗੀ ਨੇ, ਉਹਨਾਂ ਦਾ ਸੰਗ ਕਰ, ਬੰਧਨਾ ਤੋਂ ਮੁਕਤ ਹੋ ਜਾਵੇਗਾ। ਸੰਤ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾਂ ਕਾ ਨਾਓ, ਪਾਰ ਬ੍ਰਹਮ ਕੇਵਲ ਗੁਣ ਗਾਓ। ਕਰ ਨਦਰ ਮੇਲ ਮਿਲਾਇਆ, ਤੇ ਸੰਤਾਂ ਦੀ ਸੰਗਤ ਵਿੱਚ ਗੁਰੂ ਦੀ ਨਜ਼ਰ ਆਵੇਗੀ, ਤੇਰਾ ਮਿਲਾਪ ਨਿਰੰਕਾਰ ਦੇ ਨਾਲ ਹੋ ਜਾਏਗਾ। ਕਹਿਣ ਕਹਿ ਸਭ ਕੋਏ ਕੇਵੜ ਆਖੀਐ, ਕਹਿਣ ਨੂੰ ਕੋਈ ਕਿੱਦਾਂ ਬਿਆਨ ਕਰਦਾ ਹੈ, ਕੋਈ ਕਿਸ ਢੰਗ ਨਾਲ ਬਿਆਨ ਕਰਦਾ ਹੈ, ਪਰ ਗਰੀਬ ਨਿਵਾਜ ਕਹਿੰਦੇ ਕੇਵੜ ਆਖੀਐ, ਕਿੱਡਾ ਕੁ ਵੱਡਾ ਪ੍ਰਮਾਤਮਾ ਆਖੀਐ, ਸਾਡੇ ਪਈ ਕਥਨ ਤੋਂ ਬਾਹਰ ਹੈ। ਹਉ ਮੂਰਖ ਨੀਚ ਅਜਾਣ, ਸਮਝਾ ਸਾਖੀਐ, ਇਹ ਸਾਖੀ ਗੁਰੂ ਪ੍ਰਤੱਖ ਗੁਰੂ ਮੈਨੂੰ ਸੋਝੀ ਦਿਓ, ਮੈਂ ਨੀਚ ਹਾਂ, ਮੈਂ ਅਜਾਣ ਹਾਂ, ਮੂਰਖ ਹਾਂ, ਤੂੰ ਵੱਡਿਆਂ ਤੋਂ ਵੱਡਾ। ਅਸੀਂ ਸੁਣ ਕੇ ਵੱਡਾ ਜ਼ਰੂਰ ਕਹਿੰਦੇ ਹਾਂ, ਸੁਣ ਵੱਡਾ ਆਖੇ ਸਭ ਕੋ ਇਹ ਕੇਵਲ ਵੱਡਾ ਡੀਠਾ ਹੋਏ।
ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮੰਨਿਆ ਮੇਰਾ। ਗੁਰੂ ਕੀ ਸਾਖੀ ਅਟਲ ਹੈ, ਸੱਚੀ ਹੈ, ਕਿਉਂਕਿ ਗੁਰੂ ਦੇ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਮਿਲੀ ਹੈ। ਤਿਤ ਮਨ ਮੰਨਿਆ ਮੇਰਾ, ਉਸ ਸਾਖੀ ਸ਼ਬਦ ਦੁਆਰ ਸ਼ਬਦ ਨਾਲ ਮੇਰਾ ਮਨ ਜਿਹੜਾ ਮੰਨਿਆ ਗਿਆ ਹੈ। ਕਹੋ ਕਬੀਰ, ਮਨ ਮੰਨਿਆ, ਮਨ ਮੰਨਿਆ ਤੋ ਹਰ ਜਾਣਿਆ। ਕੋਚ ਕਰੈ ਆਵ ਹੈ ਬਿਖ ਲਾਦੇ, ਸ਼ਬਦ ਸੱਚੇ ਗੁਰ ਮੇਰਾ। ਅੰਤ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕੂਚ ਕਰੈ, ਸਭ ਸੰਸਾਰ ਜਿਹੜਾ ਕੂਚ ਕੇ ਜਾਣ ਵਾਲਾ ਹੈ, ਇੱਥੋਂ ਚਲੇ ਜਾਣ ਵਾਲਾ ਹੈ। ਕੋਈ ਐਸੇ ਲੋਕ ਨੇ ਜਿਹੜੇ ਵਿਸ਼ਿਆਂ ਵਿਕਾਰਾਂ ਨੂੰ ਇਕੱਠਿਆਂ ਕਰਕੇ ਜਾਂਦੇ ਨੇ, ਰੱਬ ਦੇ ਪਿਆਰੇ ਨਾਮ ਲੈ ਕੇ ਜਾਂਦੇ ਨੇ। ਸ਼ਬਦ ਸੱਚੇ ਗੁਰ ਮੇਰਾ, ਮੇਰਾ ਗੁਰੂ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਸ਼ਬਦ ਦੀ ਦਾਤ ਮਿਲ ਜਾਂਦੀ ਹੈ। ਆਖਣ ਤੋਟ ਨਾ ਭਗਤ ਭੰਡਾਰੀ, ਭਰਪੁਰ ਰਹਿਆ ਸੋਈ। ਜਿਹੜੇ ਭਈ ਉਹਦੇ ਜਸ ਨੂੰ ਕਰਦੇ ਨੇ, ਕਦੇ ਘਾਟਾ ਨਹੀਂ ਪੈਂਦਾ, ਭਗਤੀ ਦੇ ਭੰਡਾਰੇ ਮਿਲਦੇ ਨੇ, ਗਿਆਨ ਮਿਲਦਾ ਹੈ, ਪਰਮਾਤਮਾ ਜਰੇ ਜਰੇ ਚ ਸਮਾਇਆ ਹੋਇਆ ਹੈ। ਨਾਨਕ ਸੱਚ ਕਹਿ ਬੇਨੰਤੀ, ਮਨ ਮਾਂਜੈ ਸੱਚ ਸੋਈ। ਅੰਤ ਵਿੱਚ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਨਾਨਕ ਸੱਚ ਕਹਿ ਬੇਨੰਤੀ, ਸੱਚੀ ਬੇਨਤੀ ਕਰ ਰਹੇ ਹਾਂ ਗਰੀਬ ਨਿਵਾਜ ਜੀ, ਮਨ ਮਾਂਜੈ ਸੱਚ ਸੋਈ। ਭਈ ਮਨ ਨੂੰ ਗੁਰੂ ਦੇ ਸ਼ਬਦ ਦੁਆਰੇ ਮਾਂਜਣਾ ਹੈ, ਸ਼ਬਦ ਦੁਆਰੇ ਨੂੰ ਸਾਫ਼ ਕਰਨਾ ਹੈ। ਸ਼ਬਦ ਤੋਂ ਬਿਨਾਂ ਅੰਦਰ ਦੀ ਮੈਲ ਕਦਾਚਿਤ ਨਹੀਂ ਰਹਿੰਦੀ। ਜਿਹੜੇ ਅੰਦਰ ਨੂੰ ਮਾਂਜ ਲੈਂਦੇ ਨੇ, ਸ਼ਬਦ ਨਾਲ ਸ਼ੁੱਧ ਕਰ ਲੈਂਦੇ ਨੇ, ਜਿਵੇਂ ਕਹਿੰਦੇ ਜੀ ਭਾਂਡਾ ਜਿਹੜਾ ਸੁਕਮਾਜ ਕੀਤਾ, ਐ ਰੇਤਾ ਦੇ ਨਾਲ ਚਮਕ ਗਿਆ ਬਿਲਕੁਲ। ਜਿਹੜੀ ਰੇਤਾ ਦੇ ਨਾਲ ਚਮਕਾਉਣੀ ਹੈ ਨਾ, ਉਹ ਬੱਕਰੀ ਬਾਤ ਹੋ ਜਾਂਦੀ ਜੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸ਼ਬਦ ਦੁਆਰੇ ਭਾਂਡੇ ਨੂੰ ਸੁਕਮਾਜ ਕਰ ਲੈਣਾ ਹੈ, ਜਿਹਦੇ ਵਿੱਚੋਂ ਐ ਸ਼ੀਸ਼ਾ ਦਿਸ ਜਾਵੇ, ਜਿਹਨੂੰ ਮਹਾਰਾਜ ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹੋਮੈ ਸੁਖ ਹੈ, ਸਿੱਧ ਸਾਧਕ ਮੋਣ ਧਾਰੀ ਰਹੇ ਲੈ ਬੁਲਾਏ। ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਤੇ ਗੁਰਮੁਖਾਂ ਨੇ ਵੇਖ ਲਿਆ, ਅੰਦਰ ਵੇਖ ਲਿਆ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪਣੇ ਕੋਲ ਰਾਗੀ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ ਵੀ ਹਾਜ਼ਰੀ ਭਰ ਰਹੇ ਹਨ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ।

ਵੈ ਮੰਗੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਤਬ ਰਤਨ ਬਿਕਾਨੂ ਲਾਖਾ ਮੇਰੇ ਮਾਨ ਗੋਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਉ।

ਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਸ਼ਰਿਆ ਚਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗਿਬਾ ਮਾਇਆ ਭੁਯੰਗ ਗ੍ਰਸਿਉ ਹੈ ਪ੍ਰਾਣੀ ਗੁਰ ਬਚਨੀ ਬਿਸ ਹਰ ਕਾ ਡਿਬਾ ਮੇਰਾ ਮਨ ਰਾਮ ਨਾਮ ਰਸ ਲਾਗਿਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਖ ਬਾਰ ਹਾਉ ਧਨ ਧਨ ਵਡਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਬਾ ਤ੍ਰਿਸ਼ਨਾ ਅਗਣ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨਕੇ ਭਾਗ ਖੀਨ ਤੁਰ ਪਾਏ ਜਿਨ ਸਤਿਗੁਰ ਦਰਸਨ ਪਾਏ ਬਾ ਤੇ ਦੂਜੇ ਪਾਏ ਪਵੇ ਗ੍ਰਭ ਜੋਨੀ ਸਾ ਬਿਰਥਾ ਜਨਮ ਤਿਨ ਜਾਏ ਬਾ

ਨਾਨਕ ਰੇਨ ਸਾਧ ਪਗ ਮੰਗ ਹਰ ਹੋਏ ਦਿਆਲ ਦਵਾਈ ਬਾ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਣੀ ਦੇਹ ਫਿਰੇ ਬਿਨ ਨਾਵੇ ਓਏ ਖਪ ਖਪ ਮੂਏ ਕਰਾਂਝਾ।

ਰਹਾਉ। ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤਿਗੁਰ ਸਾਹਿਬ ਪਾਇਆ ਵਡਦਾਣਾ ਹਰ ਕੀਏ ਬਹੁਗੁਣ ਸਾਂਝਾ। ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜੈਤ ਸਰੀ ਮਹਲਾ ਚੌਥਾ। ਸਤਿਸੰਗਤ

ਸਤਿਗੁਰ ਹਰ ਮਿਲਿਓ ਲਾਏ ਚਪੀੜਾ ਰਹਾਉ। ਸਾਕਤ ਬੰਦ ਪਏ ਹੈ ਮਾਇਆ, ਬਿਗ ਸੰਚੇ ਲਾਏ ਜਕੀੜਾ, ਹਰ ਕੈ ਅਰਥ ਕਰਚ ਨੈ ਸਕ ਹੈ, ਜਮਕਾਲ ਸਹ ਹੈ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਇਆ, ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ। ਹਲਤ ਪਲਤ ਹਰ ਸੋਭਾ ਪਾਵੇ, ਹਰ ਰੰਗ ਲੱਗਾ ਮਨ ਗੂੜਾ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ। ਜਨ ਨਾਨਕ ਪ੍ਰੀਤ ਲਗੀ, ਪਾਗ ਸਾਧ ਗੁਰ ਮਿਲ ਸਾਧੂ, ਪਾਖਾਣ ਹਰਿਓ ਮਨ ਮੂੜਾ। ਜਨ ਨਾਨਕ ਪ੍ਰੀਤ ਲਗੀ, ਪਾਗ ਸਾਧ ਗੁਰ ਮਿਲ ਸਾਧੂ, ਪਾਖਾਣ ਹਰਿਓ ਮਨ ਮੂੜਾ। ਜੈਤ ਸਰੀ ਮਹੱਲਾ ਚੌਥਾ, ਕਰ ਦੂਜਾ।

ਮੋਹ ਕਉ ਧਾਰ ਕਿਰਪਾ ਮਿਲਿਐ ਗੁਰ ਦਾਤੇ ਹਰ ਨਾਨਕ ਭਗਤ ਮਾਹਾ ਰਾਮ ਜੈਤ ਸਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਾਨ ਰਾਮ ਨਾਮ ਭੀਨਾ ਲੈ ਲਾਹਾ।

ਨਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਦ ਮਥਾ ਆਪੇ ਮਾਥ ਮਥ ਤਤ ਕਢਾਈ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ।

ਪ੍ਰਭ ਭਾਵੈ ਗੁਣ ਨਾਨਕ ਨਾਮ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹ ਪੂੰਜੀ ਨਾਮ ਗੁਰਮੁਖ ਵੇਸਾਹ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਮਹਾਰਾਮ

ਨਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਤੋ ਵਾਹਾ ਦੀਨ ਦਿਆਲ ਹੋ ਜਨ ਉਪਰ ਦਿਉ ਨਾਨਕ ਨਾਮੋ ਮਹਾ ਰਾਮ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮੈਂ ਸੰਤੋਖ ਨਾ ਪਾਇਆ। ਹਸਤ ਰਤ ਅਸਵ ਪਵਨ ਤੇਜ ਤਣੀ ਭੂਮਣ ਚਤੁਰਾਂਗਾ, ਸੰਗ ਨ ਚਾਲਿਓ ਇਨ ਮੈਂ ਕਛੂਐ, ਊਠ ਸਦਾਇਓ ਨਾਂਗਾ। ਹਰ

ਸਦਾ ਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਮਾਸਾ ਮਨਸਾ ਪੂਰਾਉ ਜਪ ਪ੍ਰਭ ਕਉ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੂ ਚੂਰਉ ਬੁਝ ਪ੍ਰਭ ਕਉ ਜੈਤ ਸਰੀ ਮਹੱਲਾ ਪੰਜਵਾਂ ਲੋੜਿੰਦੜਾ ਸਾਜਣ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘਾਟ ਘਾਟ ਤਿਸੇ ਬਸੇਰਾ ਰਹਾਉ ਸੁਖ ਰਾਧਨ ਦੁਖ ਰਾਧਨ ਬਿਸਰੇ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਪਰਮ ਅੰਧੇਰਾ ਥਾਂ ਥਨੰਤਰ ਸਭਣੀ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਦ ਸਰੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਬ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਣਬ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ ਰਹਾਉ ਜੋ ਦੇਖੋ ਤੋ ਸਗਲ ਮੋਏ ਮੋਹੀਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਾਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਜੋ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੂ ਹਰ ਚਰਨੀ ਚਿਤ ਲਾਗ ਜੈਤ ਸਰੀ ਮਹੱਲਾ ਪੰਜਵਾਂ।

भरनी जैत श्री महला पंजवा हर जन सिमरह हृदय राम हर जन को अब

ਭਗਵੰਤ ਭਗਤ ਕਉ ਭਉ ਕਿਛ ਨਾਹੀਂ ਆਦਰ ਦੇਵਤ ਜਾਮ। ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨਸਤ ਖਾਮ। ਚਰਨ ਕਮਲ ਹਿਰਦੇ ਗਹੁ ਨਾਨਕ ਸੁਖ ਸਮੂਹ ਬਿਸਰਾਮ।

ਚਾਤਰਕ ਜਿਵੇਂ ਤਸੰਤੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਜਾਰ ਵੇ ਪ੍ਰਿਹਬੇ ਸਖੀਆਂ ਮੂੰਹ ਕਹੀਂ ਨਾ ਜੇਹੀਆ ਜਾਰ ਵੇ ਹਿਕ ਡੂੰ ਹਿਕ ਚਾੜੈ ਹਾਂ ਕੇ ਸਚ ਦੇਹੀਆ ਹਿਕ ਦੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਪੋ

0: ਦੇਹੀਆ ਨਾਨਕ ਹੈ ਸੁਣ ਬਿਨੋ ਸੁਹਾਗਨ ਮੂੰ ਦਾਸ ਦਿਖਾ ਪਿਰ ਕੇਹੀਆ ਜਾਰ ਵੇ ਪਿਰ ਆਪਣ ਪਾਣਾ ਕਿਸ ਨੀ ਸੀ ਛੰਦਾ ਜਾਰ ਵੇ ਤੈਰਾ ਵਿਆ ਲਾਲਣ ਮੂੰ ਦਾਸ ਦਸੰਦਾ ਲਾਲਣ ਤੈ ਪਾਇਆ ਆਪ ਗਵਾਇਆ ਜੈ ਧਾਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਸ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਜਾਰ ਵੇ ਨਿਤ ਸੁਖ ਸੁਖੇਂਦੀ ਸਾਹ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਾਧਾਈ ਮਹਾਮੰਗਲ ਰਸਥੀਆ ਪਿਰ ਦਿਆਲ ਸਦ ਨਵ ਰੰਗੀਆ ਵੜ ਭਾਗ ਪਾਇਆ ਗੁਰ ਮਿਲਾਇਆ ਸਾਧ ਕਹਿ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਹ ਮੈਂ ਗੁਰ ਮਿਲ ਪਾਈ
1: ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੂ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂਤ ਸੁਖ ਮਾਨੇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ

0: ਪਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਤੇਰਾ ਵਾਹਿਗੁਰੂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੋਂ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦਿਗ ਚਲਾਈ ਦਿਗ ਵਾਹੀ ਦਿਗ ਸੁਣ ਕੇ ਅਣਡਿੱਠ ਕੀਤਾ। ਬਿਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੜਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

0: ਜੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ। ਤਿਗ ਤਿਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹਿਬ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ
1: ਵਾਹਿਗੁਰੂ
0: ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਰਨੀ ਮਤ ਜੀ ਮਤ ਪਾਤੇ ਰੱਖਿਆ। ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਹੋਟਿਓ ਕੇ ਹੋਤ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਣਾ ਦੇ ਮਹਾਂ ਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਹਰਪ੍ਰੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਘਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੇਵਕ ਪਰਿਵਾਰ ਵੱਲੋਂ ਕੱਲ੍ਹ ਵਾਲੇ ਰੋਜ਼ ਤੋਂ ਆਪ ਜੀ ਦੇ ਦਰ ਤੇ ਧੁਰਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਜਿਨ੍ਹਾਂ ਭਾਵਨਾ ਨੂੰ ਮੁੱਖ ਰੱਖਦੇ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਚਰਨ ਪਰਸੇ ਜਾ ਰਹੇ ਆਪ ਜੀ ਨੇ ਕਿਰਪਾ ਕਰਨੀ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਵ ਲਾਉਣੇ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ, ਆਪਸੀ ਮਿਲ ਮਿਲਾਪ, ਪਿਆਰ, ਇਕੱਤਰਤਾਵਾਂ ਬਖਸ਼ਣੀਆਂ, ਚੜ੍ਹਦੀ ਕਲਾ ਦੀ ਦਾਤ, ਖੁਸ਼ੀਆਂ, ਖੇੜੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਹਰ ਪ੍ਰਕਾਰ ਸਹਾਇਤਾ ਕਰਨੀ, ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਕੇ ਨਿਹਾਲ ਕਰਨਾ। ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਨੇ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ। ਆਪ ਜੀ ਦੀ ਗੁਰਬਾਣੀ ਆਦਿ ਤੋਂ ਮੱਧ ਭਾਗ ਵਿੱਚ ਆਈ, ਮੱਧ ਭਾਗ ਦੀ ਖੁਸ਼ੀ ਵਿੱਚ ਆਪ ਜੀ ਦੇ ਸੇਵਕ

ਦੀ ਕਿਰਤ ਕਮਾਈ ਚੋ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦਿਵਸ ਸੱਜ ਕੇ ਹਾਜ਼ਰ ਆਪ ਜੀ ਭੋਗ ਲਾਭ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ। ਆਪ ਜੀ ਨੇ ਕਿਰਪਾ ਕਰਨੀ ਗ੍ਰੰਥੀ ਸਿੰਘਾਂ ਤੋਂ ਸ਼ੁੱਧ ਗੁਰਬਾਣੀ ਪੜਾਉਣੀ ਸੱਚੇ ਪਾਤਸ਼ਾਹ ਜੀ ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਣੀ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹੋਈਆਂ ਭੁੱਲਾਂ ਬਖਸ਼ ਲੈਣੀਆਂ ਕਿਰਪਾ ਕਰੋ ਚੱਲਦੇ ਪ੍ਰਵਾਹ ਵਿੱਚੋਂ

ਸਲੋਕ ਤਿਆਗਤ ਜਲੰ ਨਹਿ ਜੀਵ ਮੀਨ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ ਬਾਣ ਵਿਧੰਚ ਕੁਰੰਕ ਨਾਦੰ ਅਲ ਬੰਧਨ ਕੁਸੁਮ ਵਾਸਨ ਹੈ ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਰੁਚਤੇ ਮੁਖ ਦਿਖਾਉ ਪਲਕ ਛੱਡ ਆਨ ਡੇਉ ਚਿੱਤ ਜੀਵਨ ਸੰਗਮ ਤਿਹ ਤਣੀ ਹਰ ਨਾਨਕ ਸੰਤਾਂ ਮਿੱਤ ਪੌੜੀ।

ਸਨ ਮੁਖ ਉਠ ਧਾਵ ਭਵਰ ਲੋਭੀ ਕੁਸਮ ਵਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸਿਆ ਰਦ ਨਹਿ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸੁਰ ਹੈ ਸੀਤੜਾ ਮਨ ਮੰਜਾਹੇ ਪਲਕ ਨਥੀ ਵੈ ਬਾਹਰਾ ਨਾਨਕ ਆਸੜੀ ਨਿਬਾਹੇ ਸਦਾ ਪਿਖੰਦੋ ਸੱਚ ਧਣੀ ਪੌੜੀ।

ਭਗਤ ਵਸ਼ਲ ਤੇਰਾ ਬਿਰਧ ਹਰ ਪਤਤ ਉਧਾਰਿਆ, ਤੁਜ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ। ਕਰ ਗੈ ਲਿਉ ਦਯਾਲ ਸਾਗਰ ਸੰਸਾਰਿਆ, ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਹੈ, ਚੰਦਨ ਚਾਂਦਨ ਸਰਦ ਰੁੱਤ।

ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪਾਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਉ ਮੇਰਾ ਹੀਰਾ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓ ਏ ਮਨਮੁਖ ਮੂੜ ਅਗਿਆਨੀ ਕਹੀ ਅਹੇ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੋ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੌਰਾ ਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜਕੁਮਾਵੈ ਅੰਤ ਚੱਲੈ ਗੋਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਤਹਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਓ ਧਾਵਤ ਕਉ ਧਾਵੈ ਬਹੁ ਭਾਤੀ ਜਿਉ ਤੇਲੀ ਬਲਦ ਭਰਮਾਇਓ ਨਾਮ ਦਾਨ ਇਸਨਾਨ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰਉਪਕਾਰ ਨਾ ਕਬਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸੀਗਾਰ ਬਹੁ ਕਰਤਾ ਜਿਉਂ ਮ੍ਰਿਤਕ ਓਢਾਇਆ ਰਹਾਉ ਧਾਏ ਧਾਏ ਕ੍ਰਿਪਨ ਸ਼ਰਮ ਕੀਨੀ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ ਕਰ ਆਭਰਣ ਸਵਾਰੀ ਸੇਜਾ ਕਾਮਣ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸ ਮਜ਼ੂਰੀ ਕਰਤਾ ਤੁਹ ਮੂਛਲ ਹੈ ਸ਼ਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕੈ ਕਾਮਨਾ ਆਇਆ ਭਇਓ ਅਨੁਗ੍ਰਹ ਜਾ ਕਉ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕਹਿ ਪਾਛੈ ਪਰਿਓ ਜਨ ਨਾਨਕ ਹਾਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕ੍ਰਿਪਾ ਨਿਧ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇ ਲਾਵੋ ਮਹਾਂਪਤਤ ਦੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂੰ ਦੇਹੇ ਤਹੀ ਇਹੋ ਤ੍ਰਿਪਤੈ ਆਨ ਨਾ ਕਤਹੂ ਧਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਅਪਣਾ ਲਹੀਐ
सदा सदा हम शोहरे तुमरे तू प्रभ हमरो मीरा नानक बारक तुम मात पिता मुख नाम तुम्हारो खीरा टोडी महला पंजवा घर दूजा दो पदे एक ओंकार सतगुर प्रसाद मांगो दान ठाकुर नाम अवर कशु मेरा संग न चल मिले कृपा गुण गाम रहाउ राज माल अनेक भोग रस सगल तरवर की शाम ताए ताए बहुबिध कौ तावे सगल निरार्थ काम बिन गोविंद अवर जे चाहो दीसै सगल बात है खाम कहो नानक संत रेन मांगो मेरो मन पावे विश्राम टोडी महला पंजवा प्रभ जी को नाम मन है साधार जी प्राण सुख इस मन को बर्तन एह हमारे रहाओ नाम जात नाम मेरी पत है नाम मेरा परिवार है नाम सखाई सदा मेरा संग हर नाम मोह को निस्तार है बिखै बिलास कहियत बहुतेरे चलत न कछु संगार है इष्ट मीत नाम नानक को हर नाम मेरा भंडार है टोडी महला पंजवा नीके गुण गाओ मिट ही रोग मुख उजल मन निर्मल होई है तेरो रह इहा उहा लोग रहाओ चरण पखार करो गुर सेवा मन है चढ़ावो भोग छोड़ आपत बाद अहंकारा मान सोई जो होग संत टहल सोई है लागा जिस मस्तक लिखिया लिखोग कहो नानक एक बिंदु जा अवर न करना जोग टोडी महला पंजवा सतगुर आयो शरण तुहारी मिला सुख नाम हर सोभा चिंता लाहे हमारी रहाओ अवर न सूजै दूजी ठाहर हार पर्यो तौ द्वारी लेखा छोड़ अलेखा छूट है हम निर्गुण ले हो उबारी साध बख्शेंद सदा मेहरवाना सबना दे अधारी नानक दास संत पाछै पर्यो राख ले हो एह बारी टोडी महला पंजवा रसना गुण गोपाल निद गायन सांत सहज रहस मन उपजियो सगले दुख पलायन रहाउ जो मांग है सोई सोई पावहे सेव हर के चरण रसायन जन्म मरण दोहू ते छूट है पवजल जगत तरायण खोजत खोजत तत विचार्यो दास गोविंद परायण अविनाशी खेम चाहे जे नानक सदा सिमर नारायण टोडी महला पंजवा निंदक गुर कृपा ते हाट्यो पार ब्रह्म प्रभ भय दयाला शिव कै बाण सिर काट्यो रहाओ काल जाल जम जो हे न साकै सच का पंथा थाट्यो खात खर्चत किश निखुटत नाही राम रतन धन खाट्यो पसमा भूत हो आखिन पितर अपना किया पाया आगम निगम कह जन नानक सब देखै लोक सबाया टोडी महला पंजवा किरपन तन मन किल विख भरे साध संग भजन कर स्वामी ढाकन कौ इक हरे रहाओ अनक छिदर बोहित के छुटकत थाम न जाहि करे जिसका बोहित तिस आराधे खोटे संग खरे गली सैल उठावत चाहै ओए उहा ही है तरे जोर सकत नानक किश नाही प्रभ राखो शरण परे टोडी महला पंजवा हर के चरण कमल मन त्याओ काड कुठार पित बात हंता औखद हर को नाओ रहाओ तीने ताप निवारण हारा दुख हंता सुख रास ताको बिघन ना को लागै जाकी प्रभ आगे अरदास संत प्रसाद वैद नारायण करण कारण प्रभ एक बाल बुद्ध पूर्ण सुखदाता नानक हर हर टेक टोडी महला पंजवा हर हर नाम सदा सद जाप तार अनुग्रह स्पार ब्रह्म स्वामी वसदी कीनी आप रहाओ
ਜਿਸ ਕੇਸੇ ਫਿਰ ਤਿਨਹੀ ਸੰਭਾਲੇ ਬਿਨਸੇ ਸੁਖ ਸੰਤਾਪ ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਭਰੇ ਦੁਖ ਭੰਜਨ ਜਾ ਕਾ ਬਡ ਪ੍ਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੇ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਾਪੇ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਣ ਰਾਮ ਨਾ ਚੀਨੋ ਖਿਨੁਆ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਹੇ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਇੱਕ ਹੈ ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਓ ਵੱਡੇ ਭਾਗ ਗੁਰ ਆਪਣਾ ਪਾਇਓ ਗੁਰ ਮੋਹ ਕਉ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਬ੍ਰਤ ਨਿਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੇ ਹਰ ਨੀ ਹੋ ਨਾ ਹੋਏ ਰਹਾਓ ਹੋ ਟੂਡੇ ਦੀ ਦਰਸ਼ਨ ਕਾਰਨ ਬੀ

ਲੇਖ ਲਿਖਿਓ ਧੁਰ ਮਾਥੈ ਇਹ ਬਿਧ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾ ਗਰਭ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹ ਪਾਕਿਓ ਰੇ ਰਹਾਓ ਕਣੋ ਕਣੋ ਕਣੋ ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅਹੰਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਵੇਖਿਓ ਲਾਲਨ ਪਾਟ ਬੀਚ ਖੋਏ ਅਣਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਿਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕਉ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਰੈ ਮਨ ਆਪਣੇ ਕਉ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀ ਅਰੇ ਤੇ ਆਪਣੇ ਭਗਤ ਕਉ ਪੂਰਨ ਦਾਨ ਰਹਾਉ ਖੋਬਹੁ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰਾ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਗਾਵਹਿ ਸਮਰੱਥ ਕਾਨ ਤੇਰੀ ਸਰਣ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਚਾ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ

ਬਿਸੂਰ ਸੁਖ ਸੰਪਤ ਭੋਗ ਇਸ ਜੀਵ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਰ ਕਉ ਦੇਖਣ ਕਉ ਧਾਰੀ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਿਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੁਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ ਰਿੱਧਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹੋ ਊਤਮ ਫਲ ਬੇਦ ਬਖਿਆਨ ਕਰਤ ਸਾਧੂ ਜਾਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਨ ਭਏ ਮਲ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁਤ ਅਵਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਵਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾ ਸਹੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਹੀ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਬੀਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾ ਬੀਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਧਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਉ ਸਾਚ ਜਾਨਕੈ ਤਾਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ ਕਹੇ ਨਾਨਕ ਅਬ ਨਾਹੇ ਅਨਤ ਗਾਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ

ਹਾਜੀ ਸੋ ਸਾਹੂ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾ ਕੰਤ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖੈ ਉਦਰ ਮੰਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛੜਾ ਵਣਹਾਰਾ ਜਾ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕਉ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਾਪੋ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵਹੇ ਫਿਰ ਦੁਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੈ ਤਿਵੈ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦੇ ਸੰਤ ਜਨਾ ਮੇਲੇ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਕ ਅਰਜ ਗੁਫਤਮ ਪੇਸਤੋ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂ ਬੇਐਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰਮੂਏ ਅਜਰਾਈਲ ਗਿਰਫਤਹਿ ਦਿਲ ਹੇਚਨਾ ਦਾਨੀ ਰਹਾਉ ਜਾਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਵਿਅਪਤਮ ਕਸ ਨਾਦਾਰਦ ਚੂੰ ਸਵੱਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨਾਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬੁਗੋਇਦ ਜੰਤੁਰਾ ਤੇਰੇ ਚਾਕਰਾਂ ਪਾਖਾਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾ ਜੋਤ ਨੇਹੀ ਸਰਬੇ ਪਰਮਲ ਕਰਨਾ ਘੇ ਪੱਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰਾ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਓ ਮਿਹਰਬਾਨਾ ਹਉ ਕੁਰਬਾਨੈ ਜਾਓ ਹਉ ਕੁਰਬਾਨੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਿਨਾ ਕੈ ਹਉ ਸਤ ਕੁਰਬਾਨੈ ਜਾਓ ਰਹਾਉ ਕਾਇਆ ਰੰਗਣ ਜੇਥੀਐ ਪਿਆਰੇ ਭਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਏ ਕਰੇ ਹੇ ਆਪਣੜੈ ਘਰ ਹਰ ਰੰਗੋ ਕੀਣਾ ਮਾਣੇ ਹੇ ਸਹੋ ਨੇੜੈ ਧਨ ਕਮਲੀਏ ਬਾਹਰ ਕਿਆ ਟੂੜੇ
ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸੀ ਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਪਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨ ਪਾਵੈ ਵਿਣ ਕਰਮਾ ਕੇਸ਼ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹੁ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੁ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਅਹਿਨ ਸੁਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਞ ਲੈ ਕਾਬਲ ਹੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜ੍ਹੇ ਕਤੇਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿਦਵਾਣੀਆਂ ਇਹ ਪੀ ਲੇਖੈ ਲਾਏ ਵੇ ਲਾਲੋ ਖੂਨ ਕੇ ਸੁਹਲੇ ਗਾਵੀ ਹੈ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨੀ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦ ਸੰਸਥਾਨ ਸਮਾਲ ਸੀ ਬੋਲਾ ਆਵਨ ਅਠੱਤਰੈ ਜਾਣ ਸਤਾਨਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਾ ਲਾਹਿਓ ਸੱਚ ਸਭ ਉਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲਿਖੈ ਹਉ ਗਨੀ ਰਹਾਉ ਪੌਣ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੁ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਵਲਵੰਚ ਕਰ ਝੂਠ ਤਬ ਜਾਣੈ ਜਗ ਜਿਤੀਆ ਐਸਾ ਬਾਜੀ ਸਹਿਸਾਰ ਨਾ ਚੇਤੈ ਹਰ ਨਾਮਾ ਖਿਨ ਮਹਿ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿੱਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਏ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਨ ਖੁਰਦਨੀ ਗਾਫਲ ਹਵਾਏ ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੂ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ ਜਬ ਅਜਰਾਈਲ ਬਸਤਨੀ ਤਬ ਚੇਕਾਰੇ ਬਿਦਾਏ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾਹ ਤਲੰਗ ਘਰ ਦੂਜਾ ਮਹੱਲਾ ਪੰਜਵਾ
तुद बिंदु जा नाही कोए, तू करतार करे सो होए। तेरा जोर तेरी मन टेक, सदा सदा जप नानक एक। सब ऊपर पार ब्रह्म दातार, तेरी टेक तेरा आधार। रहाओ है तू होवनहार, अगम अगाध ऊच आपार। जो तुद सेवै तिन पहो दुख नाहे, गुर प्रसाद नानक गुण गाहे। जो दिसै सो तेरा रूप, गुण निधान गोविंद अनूप। सिमर सिमर सिमर जन सोए, नानक कर्म प्राप्त होए। जिन जपिया तिस को बलिहार, तिस कै संग तरै संसार। कहो नानक प्रभ लोचा पूर, संत जना की बाछो धूर। तिलंग महला पंजवा घर तीजा, मेहरवान साहिब मेहरवान, साहिब मेरा मेहरवान। जी सगल कौ दे दान रहाओ, तू काहे डोले प्राणिया, तुद राख्यागा सिरजनहार। जिन पैदाश तू किया सोई दे आधार, जिन उपाई मेदनी सोई करदा सार। कट कट मालक दिला का सच्चा परवदगार, कुदरत कीम न जानिए वड्डा वे परवाहो। कर बंदे तू बंदगी जिचर घट महसाहो, तू समरथ अकथ अगोचर। जीओ पिंड तेरी रास, रहम तेरी सुख पाया सदा, नानक की अरदास। तिलंग महला पंजवा घर तीजा, करते कुदरती मुस्ताक। दीन दुनिया एक तू ही, सब खलक ही ते पाक। रहाओ खिन माहे थाप थापदा, आचर्य तेरे रूप। कौन जाने चलत तेरे अंधियारे महदीप, खुद खसम खलक जहान। अल्लाह मेहरवान खुदाए, दिन सरैन जे तुद अरादे, सो क्यों दोजक जाए। अजराइल यार बंदे जिस तेरा आधार, गुन है उसके सगल आफू, तेरे जन देखे दीदार। दुनिया चीज फिलहाल सगले, सच सुख तेरा नाओ। गुरमिल नानक बूझिया सदा एक सगाओ। तिलंग महला पंजवा, मीरा दाना दिल सोच। मोहब्बते मन तन बसै, सच साह बंदी मोच। रहाओ दीद ने दीदार साहिब, कछ नहीं इसका मोल। पाक परवदगार तू खुद खसम वड्डा अतोल। दस्तगीरे देह दिलावर तू ही एक। करतार कुदरत करण खालक, नानक तेरी टेक। तिलंग महला पहला कर दूजा, एक ओंकार सतगुर प्रसाद। जिन किया तिन देखिया जग, क्या कहिया रे भाई। जिन किया तिन देखिया, क्या कहिया रे भाई। आपे जाने करे आप, जिन वाड़ी है लाई। राय सा प्यारे का राय सा, जित सदा सुख होई रहाओ। जिन रंग कंतना राव्या सा, पछोरे ताणी हाथ। पछोड़ै सिर धुणै जब रैण विहानी, पछो तावा ना मिले जब झुकै गी सारी। ता फिर प्यारा राविया जब आवैगी वारी। कंत लिया सुहागणी मैं ते वधवी एह, से गुण मुझै ना आवनी कै जी दोस्त रेह। जिनी सखी सौ राव्या तिन पूछोगी जाए, पाए लगो बेनती करो लेगी पंथ बताए। हुक्म पछाण नानका भाओ चंदन लावे, गुण कामन कामन करे तो प्यारे को पावे। जो दिल मिलिया सो मिल रहा, मिलिया कहिए रे सोई। जे बहुतेरा लोचिए बाती मेल ना होई। तात मिले फुन तात कौ, लिव लिवै कौ थावै। गुर प्रसादी जानिए तो अन पौ पावै। पाना वाड़ी होए घर, खार सार न जाने। रसिया होए मुस्क का तब फूल पछाण। आप्यो पीवै जो नानका, भ्रम भ्रम समावै। सहजे सहजे मिल रहे अमरा पद पावै। तिलंग महला चौथा, हर किया कथा कहानिया। गुरमीत सुनाइया
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
1: Bahe Guru,

ਮਾਹਿਗੁਰੂ ਮਾਹਿਗੁਰੂ ਮਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Bahe Guru Ji Ka Khalsa Bahe Guru Ji Ki Fateh Ek Oankar Satgur Prasad Shlok Mahalla Panjma Tera Ki Taja To Na Mainu Yogik To ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਗੁਰ ਸੱਜਣ ਮੇਲੇ ਇੱਕ ਨਾਮ ਮਿਲੇ ਤਾਂ ਜੀ ਤਨ ਮਨ ਥੀ ਬੇਹਾਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀ ਬੇਹਾਰੇ ਗੌੜੀ ਮਹੱਲਾ ਪੰਜਵਾਂ

ਮਨ ਕੀ ਓਟ ਪਕੜੀ ਪ੍ਰਭ ਗੌੜੀ ਮਹੱਲਾ ਪੰਜ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਦ ਸਮਾਰ ਔਖੀ ਘੜੀ ਨਾ ਦੇਖਣ ਆਪਣਾ ਵਿਰਦ ਸਮਾਰ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਵਿਦ ਪਾ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਵਿਦ ਪਾ ਪ੍ਰਭ ਸ਼ਿਵ ਲਾਗ ਰਿਹਾ ਮੇਰਾ ਜੀ ਪ੍ਰਭ ਸ਼ਿਵ ਲਾਗ ਰਿਹਾ ਮੇਰਾ ਜੀ ਆਦਿ ਅੰਤ ਪ੍ਰਭ ਸਦਾ ਧਨ ਹਮਾਰਾ ਮੀਤ ਮਨ ਬਿਲਾਸ ਪੈਸਾ ਅਚਟ ਦੇਖ ਬਡਾ ਮਨ ਬਿਲਾਸ ਪੈਸਾ ਅਚਟ ਦੇਖ ਬਡਾ ਹਰ ਸਿਮਰ ਸਿਮਰ ਆਨੰਦ ਕਰ ਪ੍ਰਭ ਪੂਰਨ ਪੈਜ ਰਖਾ ਹਰ ਸਿਮਰ ਸਿਮਰ ਆਨੰਦ ਕਰ ਪੂਰਨ ਪੈਜ ਰਖਾ ਵਾਹਿਗੁਰੂ ਏਕ ਤੂੰ ਏਕ ਤੂੰ ਹੀ ਏਕ ਤੂੰ ਏਕ ਤੂੰ ਹੀ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਏਕ ਤੂੰ ਹੀ ਏਕ ਤੂੰ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਉੱਚ ਭਗਵਾਨਾ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਉੱਚ ਭਗਵਾਨਾ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਿੰਘ ਕੋਟ ਕੋਟ ਪ੍ਰਣਾਮ ਭੁੱਲ ਚੁੱਕ ਮਾਫ ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉੱਠ ਗਏ ਸਭਾ ਮਲੇਸ਼ ਕੀ ਘਰ ਕੂੜਾ ਪ੍ਰਸਾਦ ਡਾਂਕਾ ਵੱਜੇ ਫਤਿਹ ਕਾ ਨਿਕਲੰਕ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੇ ਅਵਤਾਰ ਜਗ ਮਗ ਜੋਤ ਬਰਾਜੀ ਅਬ ਚੱਲ ਨਗਰ ਮਜਾ ਸੀ ਸੱਚਖੰਡ ਕੇ ਦਰਬਾਰ ਸੀ ਸੱਚਖੰਡ ਕੇ ਦਰਬਾਰ।

ਦੁੱਖ ਦਰਦ ਪਰਮ ਨਾਸੇ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਾਧ ਬਲ ਜਾਸੇ ਦਾਤ ਖਸਮ ਕੀ ਪੂਰੀ ਹੋਈ ਨਿਤ ਚੜਾ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀ

ਮੈਂ ਤਨ ਆਵਕੁਣ ਏ ਧੜੇ ਕਸਮ ਨਾ ਫੇਰੇ ਚੇਤ ਮਹੱਲਾ ਪਹਿਲਾ ਹਾਂ ਬਲਿਹਾਰੀ ਤਿੰਨ ਕੋ ਸਿਫਤ ਜਿੰਨਾ ਦੈ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਸੁਹਾਗਣ ਰਾਤ ਪਾਉੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਛੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ।

ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰਿਆ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰਨ ਜਾਪੈ ਚੰਦ ਜਹ ਗਣੇ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਪੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਭ ਦੇ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸ਼ੁੱਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੁੰਮਲ ਫੁੱਲ ਗੁਣ ਨਾਨਕ ਗੁੱਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨ ਸਵਿਰੇ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅਣਦਿਨ ਸੇਵੀ ਗੁਣ ਰਵਾਂ ਮਨ ਸੱਚਾ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੁਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਆ ਸਭ ਮੋਲੀਏ ਤਿਸੇ ਨਾ ਮੋਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਾ ਲਾਹੀ ਹੈ ਜੇ ਸਾਬ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੇ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚ ਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋ ਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚੇਤਨ ਆਵਹੀ ਮਹੱਲਾ ਦੂਜਾ ਜਾ ਸੁਖਤਾ ਸੁਹਰਾਵਿਓ ਦੁੱਖ ਵੀ ਸੰਭਾਲਿਓ ਸੰਭਾਲਿਓ ਏ ਨਾਨਕ ਹੈ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ ਮੈਂ ਤੁਝ ਬਿਨ ਕੋ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਨਾਗਤੀ ਨੇ ਤਿਨ ਲਹਿ ਛਡਾਈ ਨਾਨਕ ਵੇਪਰ ਵਾਹੋ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਓਅੰਕਾਰ ਸਤਿਗੁਰ ਪ੍ਰਸਾਦ ਆਪ ਤਰਿਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜੈਬੇ ਕੋ ਕਿਆ ਮੋਹ ਕਰੋ ਅਭਾਗੇ ਰਹਾਓ ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਕਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਹਾਰਾ ਸੁਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਨਾ ਨਾ ਜਾਨੋ ਕਿਆ ਕਰ ਸੀ ਪੀਓ

ਪਤਾਰਾ ਕਾ ਗੋਡਾਵਤ ਪੂਜਾ ਪਿਰਾਨੀ ਕਹਿ ਕਬੀਰ ਹੈ ਤਥਾ ਸਿਰਾਨੀ ਸੋਹੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚੱਲ ਦਲਹਾਲ ਦੀਵਾਨ ਬੁਲਾਇਆ ਹਰ ਫੁਰਬਾਨ ਦਰ ਗਹਿ ਕਾਇਆ ਰਹਾਓ।

ਸਾਧ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ। ਕਹੋ ਕਬੀਰ ਤੇਈ ਨਰ ਭੁੱਲੇ, ਖਸਮ ਵਿਸਾਰ ਮਾਟੀ ਸੰਗ ਰੂਲੇ। ਸੂਹੀ ਕਬੀਰ ਜੀਓ ਲਲਿਤ, ਥਾਤੇ ਥਾਕੇ ਨੈਣ ਸ਼ਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਕੀ ਸਭ ਮਤ ਥਾਕੀ, ਇਕ ਨਾ ਥਾਕ ਸਮਾਇਆ। ਬਾਬਰੇ ਤਿਆ ਗਿਆਨ ਵਿਚਾਰ ਨ ਪਾਇਆ, ਬਿਰਥਾ ਜਨਮ ਗਵਾਇਆ। ਰਹਾਓ ਤਾਬ ਲਗ ਪ੍ਰਾਣੀ ਤਸੈ ਸਰੇਵ, ਜਪ

ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨਰਾਲੇ ਪਾਸਾ ਜੋ ਜਨ ਜਾਨ ਭਜੇ ਅਭਿਗਤ ਕੋ ਤਿਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੂ ਨਾ ਹਾਰੇ ਢਾਲ ਸੋ ਜਨ ਹੈ ਜਨ ਹੈ ਪਾਸਾ ਸੁਹੀ ਲਲਿਤ ਕਬੀਰ ਜੀਓ ਏਕ ਗੁੱਟ ਪੰਚ ਸਿੱਖ ਦਾਰਾ ਪੰਚੇ ਮਾਂਗੇ ਹਾਲਾ ਜਿਵੀਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪਕਰ ਪੁਕਾਰਿਆ ਤਿੰਨ ਹੋ ਲਿਆ ਉਬਾਰੀ ਰਹਾਓ ਨਵ ਡਾਢੀ ਦਾਸ ਮੁਨਸਫ ਧਾਵਹੇ ਰਈਅਤ ਵਸਨਾ ਦੇਹੀ ਡੋਰੀ ਪੂਰੀ ਅਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨਦੀਆਂ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਵੇਕੋ ਸੂਹੀ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਕੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਸਹ ਕੀ ਸਾਰ ਸੁਹਾਗਣ ਜਾਨੈ ਤਜ ਮਨ ਸੁਖ ਰਲੀਆ ਮਾਨੈ ਤਾਨ ਮਨ ਦੇ ਨਾਂਤਰ ਰਾਖੈ ਅਵਰਾ ਦੇਖ ਨਾ ਸੁਣੈ ਅਪਾਖੈ ਸੋਕਤ ਜਾਨੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਇ ਪਖਹੀਨੀ ਜਿਨ ਨਾਹਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦਵੰਤ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਹਰਨ ਪ੍ਰਭ ਤੇਰੀ ਜਿਉ ਜਾਨੋ ਤਿਉਂ ਕਰ ਗਤ ਮੇਰੀ ਸੂਹੀ ਸੋ ਦਿਨ ਆ ਜੋ ਦਿਨ ਆਵੇ ਸੋ ਦਿਨ ਜਾਹੀ ਕਰਨ ਕੋ ਕਰਨਾ ਕੁਝ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾ ਗਿਆ ਨਾ ਤੈ ਜੀਵਨ ਜਗ ਸੱਚ ਕਰਮ ਜਾਨਾ ਰਹਾਓ ਜਿਨ ਜੀਓ ਦੀ ਆਸੋ ਰਿਜ ਕੰਬਰਾਵੈ ਸਾਬ ਘੱਟ ਭੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਤਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਧਾਨ ਦੇਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ

ਭਾਈ ਬੰਦ ਕੁਟੰਬ ਸਹੇਰਾ ਓਏ ਪੀ ਲਾਗ ਓਏ ਪੀ ਲਾਗੇ ਸਕਾਡ ਸਵੇਰਾ ਘਰ ਕੀ ਨਾਰ ਉਰੇ ਤਨ ਲਾਗੀ ਓਤ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਭੈ ਜਗ ਲੁੱਟਿਆ ਹਮ ਤੋ ਰਾਮ ਹਮ ਤੋ ਏਕ ਰਾਮ ਕਹਿ ਛੁਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਬਰੀਦ ਜੀ ਕੀ ਤਾਪ ਤਪ ਲੋਹੇ।

ਕੀ ਮੈਂ ਸਾਰ ਨ ਜਾਨੀ, ਜੋਬਨ ਖੋਏ ਪਾਛੈ ਪਛਤਾਨੀ ਰਹਾਓ। ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਹੋ ਬਿਰਹਿ ਜਾਲੀ, ਬਿਰਹਿ ਬਿਹੂਨ ਕਤ ਹੈ ਸੁਖ ਪਾਏ, ਜਾ ਹੋਏ ਕਿਰਪਾਲਤਾ ਪ੍ਰਭੂ ਮਿਲਾਏ। ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾਂ ਤਾਂ ਮੇਰਾ ਅਲੋ ਬੇਲੀ। ਵਾਟ ਹਮਾਰੀ ਖਰੀ ਉੱਡੀ, ਨੀ ਖੰਨਿਓ ਤਿੱਖੀ ਬਹੁਤ ਪੀਣੀ।

ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਦਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤਿਸ ਤੁਝ ਤੇ ਤੇਰੀ ਸਾਬੇ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥ ਨਾ ਜਾਈ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹੋ ਬੇਗਾਨਾ ਭੌਕਾ ਇਸ ਤਨ ਦਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਅਮ ਨਾਹੀ ਚਿੰਤ ਪਰਾਈ ਰਹਾਉ ਅਗਮ ਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਭਰਪੁਰ ਲੀਨਾ ਘੜ ਘੜ ਜੋ ਤੁਮਾਰੀ ਸਿੱਖ ਮਾਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਜਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ

ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸ੍ਰੀ ਕੁਟੰਬ ਸਹਿਤ ਸਿਉਂ ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਹੱਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਜਿਨ ਤਿੰਨ ਕੇ ਤੈ ਦੁੱਖ ਨਿਵਾਰੇ ਰਹਾਓ। ਤੂੰ ਦਇਆਲ ਦਇਆ ਪਤ ਦਾਤਾ, ਕਿਆ ਹੈ ਜੰਤ ਵਿਚਾਰੇ, ਮੁਕਤ ਬੰਧ ਸਭ ਤੁਜਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਹੋਵੈ ਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹਿ ਹਰ ਨਾਲੇ। ਤਿੰਨ ਕੀ ਗਿਆਨਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ, ਭਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਸਨੋ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ, ਹਰ ਜਨ ਮਾਇਆ ਮਾਹੇ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ, ਕੱਲ ਹੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋ ਜੀ ਪਾਏ। ਤਿਸ ਤੇ ਜੂਜਾ ਨਾਹੀ ਕੋਏ, ਤਿਸ ਕੀ ਕੀਮਤ ਕਿੱਕੂ ਹੋਏ, ਗੁਰਪ੍ਰਸਾਦ ਵਸੈ ਮਨ ਆਏ। ਤਾਕੋ ਜਾਣੈ ਦੁਬਦਾ ਜਾਏ, ਰਹਾਉ ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਏਕੋ ਸੋਏ, ਮਾਇਆ ਕਾ ਰੂਪ ਸਭ ਤੁਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲੱਗੇ ਤਿਸੇ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਧਾਤ ਹੈ, ਆਪੇ ਆਪੇ ਆਪ ਬੁਝਾਏ, ਆਪੇ ਜਾਪੇ। ਆਪੇ ਸਤਿਗੁਰ ਸ਼ਬਦ ਹੈ।

खेल बनिया है, सब मह एक समाना। सतगुर पर चहर नाम समाना, जिस कर्म होवै सो सतगुर पाए, अणदिन लागै सहज ध्याना रहाओ। क्या कोई तेरा सेवा करे, क्या को करे अभिमाना, जब अपनी जोत खिंचे तू स्वामी, तब कोई करो दिखा बखियाना। आपे गुर चेला है, आपे आपे गुणी निधाना, जिव आप चलाए तिवे कोई चालै, जो हर भावै भगवाना। कहत नानक तू साचा साहिब, कौन जाने तेरे कामा, एक ना घर मैं दे वड्डे आई, एक भरम भवे अभिमाना। बिलावल महला तीजा, पूरा थाट बनाया पूरा, वेखो एक समाना, इस परपंच में साचे नाम की वड्याई, मत को धरो गुमाना। सतगुर की जिसनो मत आवै, सो सतगुर माहे समाना, इस एह बाणी जो जियो जाने, तिस अंतर रवै हर नामा रहाओ। चहु जुगा का हुण नबेड़ा, नर मनुखा नो एक निधाना, जत संयम तीर्थ ओना जुगा का धर्म, कल मैं कीर्त हर नामा। जुग जुग आपो अपना धर्म है, सोध देखो वेद पुराना, गुरमुख जनी ध्याया हर हर जगते पूरे परवाना। कहत नानक सच्चे सुप्रीत लाए, चुके मन अभिमाना, कहत सुनत सभ्य सुख पावे, मानत माहे निधाना। कहत सुनत सभ्य सुख पावे, मानत पाहे निधाना। बिलावल महला तीजा, गुरमुख प्रीत जिसनो आपे लाए, तित घर बिलावल गुर शब्द सुहाए, मंगल नारी गावहे आए, मिल प्रीतम सदा सुख पाए। हाँ तिन बलिहारी जिन हर मन वसाए, हर जन को मिलिया सुख पाईए, हर गुण गावे सहज सुभाए रहाओ। सदा रंग राते तेरा चाए, हर जीव आप वसै मने आए, आपे शोभा सद ही पाए, गुरमुख मिले मेल मिलाए। गुरमुख राते शब्द रंगाए, निज करवासा हर गुण गाए, रंग चलूले हर रस पाए, एहो जग कदे ना उतरै साच समाए। एहो रंग कदे ना उतरै साच समाए, अंतर शब्द मिटिया अंग्यान अंधेरा, सतगुर ज्ञान मिलिया प्रीतम मेरा, सो सच राते तिन बहुड़ ना फेरा, नानक अग्ञान नानक नाम दृढ़ाए, पूरा गुर मेरा। बिलावल महला तीजा, पूरे गुरते वड्डे आई, पाई अचिंत नाम वस्या मन आई, होमे माया शब्द जलाई, दर साचे गुरते शोभा पाई। जगदी सेवो मैं अवर न काजा, अणदिन अणद होवे मन मेरा, गुरमुख मांगो तेरा नाम निवाजा। मुरहाओ मन की प्रीत मन ते पाई, पूरे गुरते शब्द बुझाई, जीवन मरण को समसर वेखै, बहुण न मरे ना जम पेखै। घर ही मह सब कोट निधान, सतगुर दिखाए गया अभिमान, सद ही लागा सहज ध्यान, अणदिन गावै एको नाम। इस युग में वड्याई पाई, पूरे गुरते नाम त्याई, जह देखा तह रहा समाई, सदा सुखदाता कीमत नहीं पाई। पूरे भाग गुर पूरा पाया, अंतर नाम निधान दिखाया, गुर का शब्द अति मीठा लाया, नानक तिसन भुज त्रिसन भुजी, मान तन सुख पाया। राग बिलावल महला चौथा, घर तीजा एक ओंकार सतगुर प्रसाद। उदम मत प्रभ अंतर जामी, ज्यो प्रेरे त्यों करना, ज्यो नटुआ तंत बजाए तंती, त्यों वाजहे जंत जना। जप मन राम नाम रसना, मस्तक लिखत लिखे गुर पाया, हर हृदय हर बसना रहाओ। माया गृहस्थ भ्रमत है प्राणी, रख ले वो जन अपना, ज्यो प्रहलाद हर नाकस ग्रस्यो, हर राख्यो हर सरना। कवन कवन की गातमित कही है, हर किए पतत पवन्ना, ओह ढोर हाथ चम चप चमरे, ओह ढोवै ढोर हाथ चम चमरे, हर उदर्यो परयो सरना। प्रभ दीन दयाल भगत भव तारन, हम बापी राख पपना, हर दासन दास दास हम करियो, जन नानक दास दसन्ना। बिलावल महला चौथा, हम मूर्ख मुग्ध अज्ञान मति, शरणागत पुरख जन्मा, कर कृपा रख ले वो मेरे ठाकुर, हम पाथर हीन अकर्मा। मेरे मान पाज राम नामै रामा, गुरमत हर रस पाइये होर त्यागो ने फलकामा रहाओ। हर जन सेवक से हर तारे, हम निर्गुण राख उपमा, तुझ बिन अवरना कोई मेरे ठाकुर, हर जपिए वड्डे करमा। नामहीन त्रिग जीव ते तिन वड दुख सहमा, ओए फिर जोन पवाइए, मन भागी मूड़ करमा।
ਹਰ ਜਨ ਨਾਮ ਨਿਤ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦੁਰਡਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਅਮਰਾ ਚਿਤ ਲਿਪਤ ਲੁਪਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉ ਕਰ ਮੁਗਦ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਨਨ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦੇਹੋ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਮਿਸੇ ਉਧਰੇ ਜੋ ਸੰਗ ਕਾਸ਼ਟ ਲੋਹ ਤਰਾ ਸਾਖਤ ਨਰ ਹੋਸ਼ੀ ਮਤ ਮੱਧਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਰ ਭਾਗਹੀਣ ਦੁਹਚਾਰੀ ਓਏ ਜਨਮ ਓਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਹਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰਕ ਹਰਕ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਾਲ ਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਰ ਗਾਏ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉ ਪਾਈਏ ਉਪਦੇਸ ਜਨ ਕਰਹੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਕ ਦੇਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਵਿਖਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਮ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਘਰ ਪੂਜੋ ਨਿਤ ਦੇ ਸੇਵ ਹੋ ਦਿਨ ਸਬਰੈਨੀ ਹਰ ਜਨ ਦੇਖੋ ਸਤਿਗੁਰ ਨੈਨੀ ਜੋ ਇੱਛੋ ਸੋਈ ਫਲ ਪਾਓ ਹਰ ਬੁੱਲ ਹੋ ਗੁਰਮਤ ਬੈਨੀ ਰਹਾਓ ਅਨਕ ਪਾਵ ਚਿਤ ਵੀ ਹੈ ਬਹੁ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ ਇੱਕ ਨਾ ਭਲਾ ਸਭ ਕੋਈ ਬਾਂਸ਼ੈ ਸੋ ਕਰੇ ਜ ਮੇਰੇ ਚਿਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਅਣ ਦਿਨ ਹਰ ਹਰ ਨਾਮ ਧਿਆਵ ਹੋ ਗੁਰ ਸਤਿਗੁਰ ਕੀ ਮਤ ਲੈਨੀ ਮਤ ਸੁਮਤ ਤੇਰੇ ਪਾਸ ਸਵਾਮੀ ਹਾਮ ਜੰਦ ਤੂ ਪੁਰਖ ਜਨਤੈਨੀ ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜੋ ਭਾਵੈ ਤਿਵੈ ਬੁਲੈਨੀ ਬਿਲਾਵਲ ਮਹੱਲਾ ਚੌਥਾ ਅਣਦ ਮੂਲ ਧਿਆਇਓ ਪੁਰਖੋਤਮ ਅਣਦਿਨ ਅਣਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਟਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਖਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਫਿਰਤ ਕੇ ਕਿਰਤ ਕੇ ਵਿਆਦੇ ਜੋ ਤੇਲੀ ਬਲਦ ਭਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰੰਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪ ਆਪ ਪ੍ਰਭ ਵਰਤ ਵਰਤੈ ਜੋ ਰਾਖਿਆ ਤਿਵੈ ਰਹੰਦੇ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਵਾ ਬੋਲੋ ਭਈਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੁਖ ਵਿਸਾਰਨੋ ਰਹਾਓ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਵਿਸਾਰਨਹਾਰਾ ਗੁਰ ਭੇਟ

ਜਿਉਂ ਮਿਲਿਆ ਪ੍ਰਭ ਅਬਿਨਾਸੀ ਤੋ ਹੇ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਿਉਂ ਤਰੀਆ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਓ ਪਵਨ ਚੁਲਾਰੇ ਮਾਇਆ ਦੇ ਹਰ ਕੇ ਪਗ ਸਦਾ ਥਿਰ ਸੇ ਹਰ ਸੋਕ ਤੇ ਰਹੇ ਨਿਰਾਰਾ ਥਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲਤਾ ਗੁਰੂ ਮਿਲਾਵੈ ਹੋ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸਮੈ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੁੰਗਾ ਮਨ ਮੈਂ ਬਿਸਮਾਦ ਆਨੰਦ ਰੂਪ ਸਭ ਅਨੰਦਰੀ ਆਇਆ ਨਨ ਨਾਨਕ ਹਰ ਗੁਣ ਸਾਖ ਸੁਣਾ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਲਾਗੇ ਜਪ ਲੱਕ ਅਭੇਵ ਧਰਤ ਪਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਓ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕਾਵਡ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭਏ ਦਰਖ ਵਾਲੇ ਜਿੱਥੇ ਕਿੱਥੇ ਦੀ ਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਸੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲਈ ਜੈ ਲੜ ਲਾਏ ਰਹਾਓ ਪ੍ਰਭ ਚਿੱਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਬਿਸਰਤ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨਿਆ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਜਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਪ੍ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰਤ ਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ

ਬਿਰਥੀਆ ਪਿਆਰੇ ਰਾਖਣ ਕੋ ਤੁਮ ਏਕ ਰਹਾਓ। ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਇਆਲਾ। ਸਫਲ ਮੂਰਤ ਗੁਰ ਦਿਓ ਸੁਆਮੀ, ਸਰਬ ਕਲਾ ਭਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਇਤਨਾ ਕੀ, ਜਿਨ ਆਪਣਾ ਪ੍ਰਭ ਜਾਤਾ, ਹਰ ਕਾ ਹਰ ਨਾਮ ਅਰਾਧੇ, ਨਾਮ ਵਖਾਣੇ ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਸੰਗਮਾਵਾ, ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾ, ਵਡਭਾਗੀ ਸੇ ਕਾਢੀਏ ਪਿਆਰੇ। ਸੰਤ ਸੰਗਤ ਜਿੰਨਾ ਵਾਸੋ, ਅੰਮ੍ਰਿਤ ਨਾਮ ਅਰਾਧੀਏ ਨਿਰਮਲ, ਮਨੈ ਹੋਵੇ ਪਰਗਾਸੋ, ਜਨਮ ਮਰਨ ਦੁੱਖ ਕਾਟੀਏ ਪਿਆਰੇ। ਚੂਕਿਆ ਜਮ ਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ, ਉੱਚ ਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਗਾਵਤ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨ ਆਈ, ਸਦਾ ਸਦਾ ਬਲਿਹਾਰੈ। ਬਿਲਾਵਲ ਮਹੱਲਾ ਪੰਜਵਾਂ, ਵਿਖਿਆ ਬਨ ਫੀਕਾ ਤਿਆਗਰੀ, ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਮਾਨ ਮਹਿਤ ਨਾ ਸਖਤ ਹੀ ਕਾਈ, ਸਾਧਾਂ ਦਾਸੀ ਥੀਓ, ਨਾਨਕ ਸੇਧਰ ਸੋਭਾ ਵੰਤੇ, ਜੋ ਪ੍ਰਭ ਆਪਣੇ ਕੀਓ। ਹਰ ਚੰਦੋਰੀ ਚਿੱਤ ਭ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਧਰੁਮ ਛਾਇਆ, ਚੰਚਲ ਸੰਗ ਨਾ ਚਾਲਤੀ ਸਖੀਏ, ਅੰਤ ਤਾਜਕ ਜਾਵਤ ਮਾਇਆ, ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੁਖ ਨਾ ਪਾਇਆ, ਧਨ ਧਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਧਿਆਇਆ, ਜਾਏ ਬਸੋ ਵਡਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਤੈ ਦੁਖ ਨਾ ਭੁੱਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਏ, ਤਹਿ ਜਨਮ ਨਾ ਮਰਨ ਨਾ ਮਣ ਜਾਣਾ, ਸਨੇਹ ਚਿਰ ਸਰਣੀ ਪਾਈਏ, ਪ੍ਰੇਮ ਪੁਛੋ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈਐ। ਦ੍ਰਿਸ਼ਟ ਧਾਰ ਮਨ ਵੇਦਿਆ ਪਿਆਰੇ, ਰਤੜੇ ਸਹਿਜ ਸੁਭਾਏ, ਸੇਜ ਸੁਹਾਵੀ ਸੰਗਲ ਸਿੰਘ ਸੰਗ ਮਿਲ, ਪ੍ਰੀਤਮ ਅਨੰਦ ਮੰਗਲ ਗੁਣ ਗਾਏ, ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇਛ ਪੁਜਾਏ, ਨਾਨਕ ਅਚਰਜ ਸਿਉ ਮਿਲਿਆ, ਕਹਿਣਾ ਕਛੂ ਨਾ ਜਾਏ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕ ਰੂਪ ਸਗਲੋਪਾ ਸਾਰਾ, ਆਪੇ ਬਣ ਜਾ ਆਪ ਵਿਵਹਾਰਾ, ਐਸੋ ਗਿਆਨ ਬਿਰਲੋ ਹੀ ਪਾਏ, ਜਾਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਓ।

ਜੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪ ਪਾਵਨ ਆਪ ਅਸਰ ਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਉ ਆਪ ਹੀ ਜਰਨਾ ਰਹਾਓ ਆਪ ਹੀ ਮਸ ਆਪ ਹੀ ਬੁਲਣਾ ਆਪ ਹੀ ਅਛਲ ਨ ਜਾਈ ਛਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਉਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰਮਨ ਆਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾਓ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ ਬੰਧਨ ਕਾਰਡ ਮੁਕਤ ਗੁਰ ਕੀਨਾ ਦੁੱਖ ਸੁਖ ਕਰਤ ਜਨਮ ਫੁਨ ਮੂਆ ਜਾਂ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੁੱਢਤ ਸੰਸਾਰਾ ਨਾਨਕ ਭਾਅ ਪਕੜ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਵਣ ਸੋ ਮਾਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖ ਸੋਭਾ ਮੇਰੇ ਆਗਨ ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਰ ਸੰਗ ਇਸ ਮਨੇ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲੀਏ ਜਾਂ ਲਏ ਮਿਲਾਈ ਨੈਣ ਸੰਤੋਖੇ ਦਰ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਾ ਆਏ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਓ ਤਿਖਾ ਭੋਗ ਬਹੁਤ ਤਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮੰਤਰ ਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸਵਾਮੀ ਬਿਲਾਵਲ ਮਹੱਲਾ ਪੰਜਵਾ ਗੁਰਪੁਰਾ ਵੱਡ ਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲਵਿਖ ਕਾਟੈ ਭਜ ਗੁਰ ਕੇ ਚਰਨਾ ਰਹਾਓ ਅਵਰ ਕਰਮ ਸਭ ਲੋਕਾਂ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਥ ਬੇਦ ਵਿਚਾਰੇ ਜਪੀਐ ਨਾਮ ਨਿਤ ਜਤਨ ਪਾਰ ਉਤਾਰੇ ਜਨ ਨਾਨਕ ਪ੍ਰਭ ਕਿਰਪਾ ਕਰੀਐ ਸਾਧੂ ਤੁਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਹਿਰਦੈ ਮਹਿ ਚੀਨਾ ਸਗਲ ਮਨੋਰਥ ਅਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧ ਕੁਪ ਤੇ ਕਰ ਗਹਿਲੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾਂ ਤੇ ਊਚ ਪੂਰੀਨਾ ਅੰਮ੍ਰਿਤ ਨਾਮ ਮਹਾਰਸਲੀਨਾ

ਪਾਲ ਨਿਸ ਬਾਸਰਮਾਨ ਆਨੰਦ ਹੋਤ ਚਿਤਵਤ ਕਿਰਪਾਲ ਰਹਾਓ। ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਗਿਜੈ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਭਰਮ ਪੈ ਰਾਖੋ ਮੋਹ ਤੇ ਕਾਟੋ ਜਮਜਾਲ ਬਿਨੋ ਕਰੋ ਕਰੁਣਾਪਤੇ ਪ੍ਰਤਾਪ ਪ੍ਰਤਪਾਲ ਗੁਣ ਗਾਓ ਤੇਰੇ ਸਾਧ ਸੰਗ ਨਾਨਕ ਸੁਖਸਾਲ ਬਿਲਾਵਲ ਮਹੱਲਾ ਪੰਜਵਾ ਕੀਤਾ ਲੋੜੇ ਸੋ ਕਰੇ ਤੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੁੱਟੀ ਹੈ ਬਿਨ ਸਹਿ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਓ ਖੋਜਿਤ ਖੋਜਿਤ ਖੋਜਿਆ ਨਾ ਮੈਂ ਬਿਨ ਕੂਰ ਜੀਵਨ ਸੁਖ ਸਭ ਆ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਓ ਤਿਤ ਤਿਤ ਲਗ ਹੈ ਸਿਆਣਪ ਸਭ ਜਾਲੀ ਜਾਤ ਕਾਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਾਭ ਕਛ ਤੁਮ ਤੇ ਮੰਗ ਨਾ ਵਡ ਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਸਾਧ ਸੰਗਤ ਕੈ ਬਸ ਪੈ ਕਲਮਲ ਸਭ ਰਸਨਾ ਪ੍ਰਭ ਛੇਤੀ ਰੰਗ ਰਾਤਿਆ ਤਾ ਕੇ ਗਰਭ ਨਾ ਗਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਓ ਹਰ ਰਸ ਚਾਖਤ ਧਰਾਪਿਆ ਮਨ ਹਰਸ ਲੈ ਰਸ ਹਸਨਾ ਬੁੱਧ ਪ੍ਰਕਾਸ਼ ਪ੍ਰਗਟ ਭਈ ਉਲਟ ਕਮਲ ਬਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੁੱਝੀ ਤ੍ਰਿਸਨਾ ਦਹਿ ਜਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੈ ਰਾਖਿਆ ਭਏ।

ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ ਸੰਤ ਜਨਾ ਕਾ ਸ਼ੋਹਰਾ ਤਿਸਰ ਚਰਣੀ ਲਾਗ ਮਾਇਆ ਧਾਰੀ ਛਤਰਪਾਤ ਤਿੰਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੁਗਰਾ ਉਹ ਓਡ ਨਗਨ ਤਾਂ ਹੋਈ ਸਾਕਤ ਸਿਰ ਪਾਓ ਨਿਰੇਸ਼ਮੀ ਪਹਿਰਤ ਪਤ ਹੋਈ ਸਾਕਤ ਸਿਉ ਮੁਖ ਜੋਰਿਆ ਅਦ ਵਿੱਚੋਂ ਟੁੱਟੈ ਹਰਜਨ ਕੀ ਸੇਵਾ ਜੋ ਕਰੇ ਇਤ ਉਤਹਿ ਛੁੱਟੈ ਸਭ ਕਿਛ ਤੁਮ ਹੀ ਤੇ ਹੋਆ ਆ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਸ੍ਰਵਣੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਓ ਸੰਤ ਚਰਨ ਰਸ ਸੀਸ ਧਾਰ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵੋ ਰਹਾਓ ਨੀਚ ਤੇ ਨੀਚਾ ਤੇ ਨੀਚ ਹੋਏ ਕਰ ਬਿਨੋਮ ਬੁਲਾਵੋ ਭਾਵ ਮੁਲਵਾ ਅਪ ਤਿਆਗ ਸੰਤ ਸੰਗ ਮਿਲ ਸਮਾਵੋ ਸਾਸ ਸਾਸ ਨੈ ਵਿਸਰੈ ਅਤ ਕਤੇ ਸਨਾਤ ਨਾ ਧਾਵੋ ਸਫਲ ਦਰਸ਼ਨ ਗੁਰ ਭੇਟੀ ਹੈ ਮਾਨ ਮੋਹ ਮਿਟਾਵੋ ਸਾਧ ਸੰਦੋਖ ਦਇਆ ਧਰਮ ਸੀਗਾਰ ਬਣਾਵੋ ਸਫਲ ਸੁਹਾਗਣ ਨਾਨਕ ਆਪਣੇ ਪ੍ਰਭ ਭਾਵ ਬਿਲਾਵਲ ਮਹੱਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਜ ਅਨੇਕ ਵਾਧਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਨ ਪਰੇ ਕੀ ਰਾਖਤਾ ਨਾਹੀ ਸਹਿ ਸਾਇਆ ਕਰਮ ਭੂਮ ਹਰ ਨਾਮ ਬੋਏ ਆਸ ਅਵਸਰ ਦੁਲਭਾਇਆ ਅੰਤਰ ਜਾਮੀ ਆ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲ ਮਾਨੁਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲੱਭ ਦੇਹ ਅਨਕ ਛਿਦਰ ਮਨ ਮੈਂ ਢੱਕੇ ਨਿਰਮਲ ਦ੍ਰਿਸ਼ਟੇ।

ਦੀਨਦਿਆਲ ਕਿਰਪਾ ਨਿਦੇ ਸਾਹ ਸਾਹ ਸੰਭਾਰੇ ਕਰਨਹਾਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੈ ਉਪਦੇਸਿਆ ਸੁਖ ਕਸਮ ਰਜਾਈ ਅਚਿੰਤ ਅੰਦੇਸਾ ਮਿਟ ਗਣਤ ਤਾਜ ਜਨ ਹੁਕਮ ਪਛਾਤਾ ਨਹਿ ਬਿਨ ਸਹਿ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾ ਮਹਾਤਪਤ ਤੇ ਭਈ ਸਾਂਤ ਪਰਸ ਪਰਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਥੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਓ ਪਰਾ ਪੁਰਬਲਾ ਲਿਖਿਆ ਮਿਲਿਆ ਅਭਿਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਭੈ ਬਿਨ ਸਹਿ ਤਿਹੋ ਲੋਕ ਤੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਬਿਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਸਰਾਨਾ ਕਰਨ ਹਾਰ ਨਾ ਬੁੱਝੀ ਆਪ ਬਣੇ ਬੇਗਾਨਾ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤੇ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾ ਉੱਚੇ ਤੇ ਨੀਚਾ ਕਰੈ ਨੀਚ ਖਿੰਨ ਮੈਂ ਥਾਪੈ ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ ਪੇਖਤ ਲੀਲਾ ਰੰਗ ਰੂਪ ਚੱਲਣੈ ਦਿਨ ਆਇਆ ਸੁਪਨੇ ਤੇ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਨੈਣ ਨਾਨਕ ਜਪੈ ਸਦ ਸਦ ਬਲ ਜਾਈ ਬਿਲਾਵਲ ਮਹੱਲਾ ਪੰਜਵਾ ਜਲ ਢੋਵੋ ਇਹ ਸੀਸ ਕਰ ਪੱਗ ਪਖਲਾਵੋ ਬਾਹਰ ਜਾਓ ਲਖ ਬੇਰੀਆ ਦਰਸ ਵੇਖ ਜੀਵਾਵੋ ਕਰੋ ਮਨੋਰਥ ਮਨੈ ਮਹਿ ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ ਦਿਹੋ ਸੋਹਨੀ ਸਾਧਕੈ ਬੀਜਨ ਟੋਲਾਵੋ ਰਹਾਓ ਅੰਮ੍ਰਿਤ ਬਾਂ ਅੰਮ੍ਰਿਤ ਗੁਣ ਸੰਤ ਬੋਲ ਤੇ ਸੁਣ ਮਨੇ ਪੀ ਲਾਵੋ ਓ ਰਸਮੈ ਸ਼ਾਂਤ ਤ੍ਰਿਪਤ ਹੋਏ ਵਿਖਿਆ ਜਲਨ ਬੁਝਾਵੋ ਜਬ ਭਗਤ ਕਰੇ ਸੰਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਓ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਿਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋਹ ਮੈਂ ਸੇਵਕ ਕੀ ਰਾਖੀ ਰਹਾਓ ਅਗਨ ਸਾਗਰ ਤੇ ਕਾਢਿਆ ਪ੍ਰਭ ਜਨਨ ਬੁਝਾਈ ਨਾਨਕ ਨਾ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਘਟਿਆ ਸੁਖ ਕਾ ਤਾਨ ਪਾਇਆ ਕਾਟੀ ਸਿਲਕ ਭ੍ਰਮ ਹੋ ਕੀ ਕਿਸ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਧ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮਤਾ ਕੀ ਨਦਰ ਨਿਹਾਲ ਗੁਰਪੁਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਯੋਗ ਰਹਾਓ ਔਖਦ ਹਰ ਕਾ ਨਾਮ ਹੈ ਚਿਤਮ ਰੋਗ ਨ ਵਿਆਪੈ ਸਾਧ ਸੰਗਮਨ ਤਨ ਹਿਰਲੇ ਬੁਲਾਈ ਕਿਲਵਿ ਕੁਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਸਤਾ ਕੀ ਦੂਰ ਬੁਲਾਈ ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਂਤ ਨਾਮ ਜਪਤ ਗੋਬਿੰਦ ਕਾ ਬਿਨ ਸਹਿ ਭ੍ਰਮ ਭ੍ਰਾਂਤ ਗੁਰਪੁਰਾ ਜਿਸ ਭੇਟਿਆ ਤਾ ਕੈ ਮੁਖ ਪਰਵੇ ਤਾ ਕੈ ਸੁਖ ਪਰਵੇਸ ਮਨ ਕੀ ਮਤ ਤਿਆਗੀਐ ਸੁਣੀਏ ਉਪਦੇਸ਼ ਰਹਾਓ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਮਨ ਤੇ ਕਬੂ ਨ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਓ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾਂ ਲਾਵੋ ਸੇਵ ਨਾ ਨਿਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬੂ ਨ ਵਿਸਰੈ ਪਰ ਪਰਮਾਨੰਦ ਬਿਲਾਵਲ ਮਹੱਲਾ ਪੰਜਵਾ ਕ੍ਰਿਸ਼ਨ ਬੁਜੀ ਮਮਤਾ ਗਈ ਨਾਠੇ ਭੈ ਭਰਮਾ ਥਿਤ ਪਾਈ ਆਨੰਦ ਭਇਆ ਗੁਰ ਕੀਨੇ ਧਰਮਾ ਗੁਰਪੁਰਾ ਅਰਾਧਿਆ ਬਿਨਸੀ ਮੇਰੀ ਪੀਰ ਮਨ ਤਨ ਤਨ ਮਨ ਸਭ ਸੀਤਲ ਭਇਆ ਪਾਇਆ ਸੁਖਬੀਰ ਹਾਉ ਸੋਵਤ ਹਰ ਜਪ ਜਾਗਿਆ ਭੇਖਿਆ ਵਿਸਮਾਦ ਪੀ ਅੰਮ੍ਰਿਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾ ਕਾਚਰ ਜਸਵਾਦ ਆਪ ਮੁਕਤ ਸੰਗੀਤ ਰੇ ਕੁਲ ਸੰਗ ਕੁਲ ਕਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ

ਕਰ ਪਚੇ ਜਮਕਾਲ ਗ੍ਰਸੀਏ ਰਹਾਓ ਸੰਤਾਂ ਏਕ ਧਿਆਵਨਾ ਦੂਸਰ ਕੋ ਨਾਹੇ ਏਕ ਆਗਿਆ ਬੇਨਤੀ ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਅਪਮਾਨੀ। ਸਤਿ ਬਚਨ ਨਾਨਕ ਹੈ।

ਸਾਨੂੰ ਪਰੇ ਪ੍ਰਭ ਤੇਰੀ ਆਪ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਓ ਬਿਗਨਾ ਕਉ ਲਾਗਤਾ ਗੁਰ ਪੈਰ ਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋੜ ਨਾਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਉਹਨਾਂ ਦੀ ਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ ਜੈ ਜੈਕਾਰ ਸਭੈ ਕਰੇ ਸੱਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰ ਆਰਾਧੀਐ ਹੋਈਐ ਰੋਗ ਰਾਮ ਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ ਰਹਾਓ ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇਬੇ ਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਘਰ ਪੰਜਵਾ।

ਰੋਗ ਸੀਤਲ ਮਨ ਭਇਆ ਗੁਰਪੁਰਾ ਆਰਾਧਿਆ ਸਗਲਾ ਦੁੱਖ ਗਇਆ ਰਖਨਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪਨਾਇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਕਾਰ ਧਰਮਸਥਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਗਿਆਨ ਜੋ ਜੋ ਚਿਤਵੈ ਸਾਧ ਜਨ ਜੋ ਸੋ ਲੇਤਾ ਮਾਨ ਰਹਾਓ

ਪ੍ਰਭ ਪ੍ਰਭ ਸਰਣਾਗਤ ਮਨ ਪਰੇਮ ਤਾਕਾ ਸਦ ਪ੍ਰਤਾਪ ਰਾਖਨ ਹਾਰ ਅਪਾਰ ਪ੍ਰਭ ਤਾ ਕੀ ਨਿਰਮਲ ਸੇ ਰਾਮ ਰਾਮ ਰਾਮ ਰਾਜ ਰਾਮ ਦਾਸਪੁਰ ਕਿੰਨੇ ਗੁਰਦੇਵ ਰਹਾਓ ਸਦਾ ਸਦਾ ਹਰ ਧਿਆਈ ਹੈ ਕਿਸੇ ਨਿਰਮਲ ਸੇ ਸਦਾ ਸਦਾ ਹਰ ਧਿਆਈ ਹੈ ਕਿਸੇ ਬਿਘਨ ਨਾ ਲਾ ਗਿਆ ਨਾਨਕ ਨਾਮ ਸਲਾਹੀ ਹੈ ਭੈ ਦੁਸ਼ਮਨ ਭਾਗਿਆ ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧੀ ਮਿਲ ਸਾਰ ਸਮਾਗਿਆ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਣਦਿਨ ਸਦ ਜਾਗੈ ਤੰਤ ਮੰਤ ਨਹਿ ਜੋਹੀ ਤਿਤ ਚਾਖ ਨ ਲਾਗੈ ਰਹਾਓ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾ ਜੀ ਜੁਗਤ ਵਸ ਪ੍ਰਭੂ ਕਹਿ ਸੋ ਕਹਿ ਸੋ ਕਰਨਾ ਭੈ ਸੁਪ੍ਰਸੰਨ ਗੋਪਾਲ ਰਾਏ ਪਹੁ ਕਿਛੁਕ ਨਹੀਂ ਕਰਨਾ ਦੁਖ ਨਾ ਲਾਗੈ ਕਦੇ ਤੁਧ ਭਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨਾਵੇ ਗੁਰਸਿੱਖ ਪਿਆਰੇ ਰਹਾਓ ਕਰਨ ਕਾਰਨ ਸਮਰੱਥ ਪਾਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਗੁਰ ਦੁਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗਤਾ ਕੇ ਬਹੁਣ ਨਾ ਭਾਓ ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਓ ਅਨੰਦ

ਨਿਕ ਪ੍ਰਭ ਸੁਪਰ ਸੰਨ ਪਏ ਬਾਂਛਤ ਫਲ ਪਾਓ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਕਾਸ ਤੁਮਰੀ ਕਿਰਪਾ ਤੇ ਪਾਰਮ ਦੁਖਨ ਕਾ ਦੁਖਨ ਕੋ ਨਾਸ ਚਰਨ ਕਮਲ ਕਾ ਸਦਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਾਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੇ ਸਾਧ ਸਾਧ ਮੁਖ ਤੇ ਕਹੇ ਸੁਣ ਦਾਸ ਮਿਲਾਵੇ ਸੁਖ ਸਹਿਜ ਕਲਿਆਣ ਰਸ ਪੂਰੇ ਪੂਰੈ ਗੁਣ ਦੀ ਗੁਰ ਕੀਨ ਜੀ ਸਕਲ ਦਇਆਲ ਭਏ ਹਰ ਹਰ ਨਾਮ ਚੀਨ ਰਹਾਉ ਪੂਰ ਹੋਇਓ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਪ੍ਰਭ ਨਾਨਕ ਭਗਤ ਆਨੰਦ ਮੈਂ ਪ੍ਰਭ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਹਰ ਕਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਓ ਜੀਨ ਕਾ ਦਾਤਾ ਇੱਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀ ਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਮੀਤ ਹਮਾਰੇ ਸਾਜ ਨਾ ਰਾਖੇ ਗੋਬਿੰਦ ਨਿੰਦਕ ਮ੍ਰਿਤ ਖੋਏ ਗਏ ਤੁਮ ਹੋ ਨਿਚਿੰਦ ਰਹਾਓ ਸਗਲ ਪਨੋਰਥ ਪ੍ਰਭ ਕੀ ਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਜਗਤ ਮੈਂ ਸਫਲ ਜਾ ਕੀ ਸੇਵ ਉਜ ਪਾਰ ਅਗੰਧ ਹਾਰ ਸਭ ਜੀ ਹਰ ਇਸ ਹਾ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ

ਪ੍ਰਸੰਸਾ ਮਿਟਿਆ ਗਾਵਤ ਪ੍ਰਭ ਨਾਮ। ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ। ਜਨਨ ਬੁਝੀ ਸੀਤਲ ਭਏ ਰਾਖੇ ਪ੍ਰਭ ਆਪ। ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ। ਬਿਲਾਵਲ ਮਹੱਲਾ ਪੰਜਵਾਂ। ਧਰਤ ਸੁਹਾਵੀ ਸਫਲਤਾਨ ਪੂਰਨ ਭਏ ਕਾਮ। ਭਾਉ ਨਾਠਾ ਪ੍ਰਭ ਮਿਟ ਗਿਆ ਰਵਿਆ ਨਿਤ ਰਾਮ। ਸਾਧਜਨਾ ਕਹਿ ਸੰਗ ਬਸ ਸੁਖ ਸਹਿਜ ਬਸਰਾਮ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ। ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿ ਨਾਮ। ਨਾਨਕ ਤੇ ਸਰਣਾਗਤੀ ਘਟ ਘਟ ਸਭ ਜਾਨ। ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਪ੍ਰਭ ਉਪਜਿਆ ਸੁਖ ਸ਼ਾਂਤ। ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਦਾਤ। ਗੁਣ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ। ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਓ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮਹੱਲਾ ਪੰਜਵਾਂ।

ਆਰਾਮ ਕਾਰ ਦੁੱਖ ਲੱਗਣ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਤ ਦੀ ਆਏ ਕਾਲੇ ਬੁਲਾਈ ਰਹਾਉ ਰੱਖ ਲਈਏ ਤੇ ਨਖਨਹਾਰ ਸਭ ਵਿਆਜ ਮਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭੇ ਸਹਾਈ। ਬਿਲਾਵਲ ਮਹੱਲਾ ਪੰਜਵਾ। ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਓ। ਉਸ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀਵਾਲੇ ਅਨ ਜਾ ਕਾ ਵੱਡ ਪ੍ਰਤਾਪ। ਰੋਗ ਮਾਰੇ ਬਖਸ਼ਿਅਨ ਆਪਣੀ ਗਲ ਧਾਰੀ ਮਨ ਬਾਂਛਤ ਫਲ ਦਿੱਤੇ ਹਨ ਨਾਨਕ ਬਲਿਹਾਰੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਚੌਪਦੇ ਦੋਪਦੇ ਘਰ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮੋਹਨ ਸਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਓ। ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰੋ ਕਿਰਤਾਏ ਅਭੈ ਦਾਨ ਭਾਵ ਪੁਰਖ ਦਾਤੇ ਮਿਲ ਸੰਗਤ ਗੁਣ ਗਾਏ। ਰਸਨਾ ਅਗਹਿ ਅਗਹਿ ਗੁਣ ਗਾਤੀ ਰੈਨ ਦਰਸ ਰੰਗ ਲਾਏ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਭੰਜਨ ਮੋਹੇ ਚਰਨ ਹਿਰਦੈ ਵਸਾਏ। ਸਭ ਹੂ ਤਲੈ ਤਲੈ ਸਭੀ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹਾਓ ਮੋਹ ਕੋ ਸਤਿਗੁਰ ਮੰਤਰ ਦ੍ਰਿੜਾਏ। ਅਤੁਲ ਅਤੁਲ ਅਤੁਲ ਨਹਿ ਤੁਲੀਏ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਭੈ ਦਾਨ ਸੁਖ ਪਾਏ। ਬਿਲਾਵਲ ਮਹੱਲਾ ਪੰਜਵਾ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਨਮਸਕਾਰ ਡੰਡਾਉਤ।

ਲੋ ਬਿਰਹਿਕੈ ਤੋ ਪੇਖਿਤ ਹੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨੰਦ ਬੀਓ ਕਰਤਾ ਕਹੋ ਨਾਨਕ ਗੁਰ ਭਏ ਦਯਾਰਾ ਹਰ ਰੰਗ ਨ ਕਬਹੂ ਲਹਿਤਾ ਬਿਲਾਵਲ ਮਹੱਲਾ ਪੰਜਵਾ ਨਿੰਦਕ ਐਸੇ ਹੀ ਚਰ ਭਰੀਏ ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕਾਲਰ ਪੀਤ ਕਰੀਏ ਰਹਾਓ ਜਿਉਂ ਦੇਖਿਆ ਛਿਦਰ ਤੋਂ ਨਿੰਦਕ ਤੁਮਾ ਹੈ ਭਲੋ ਦੇਖ ਦੁੱਖ ਭਰੀਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਏ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਹਰ ਜਨ ਸਿਉਂ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਏ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰੇ ਕਰਾਵੇ ਮੁਕਰ ਪਾਵੇ ਪੇਖਤ ਸੁਣਤ ਸਦਾ ਸੰਗ ਹਰੇ ਰਹਾਓ ਕਾਜ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਨ ਮਿੱਠਾ ਬਿਖਿਆ ਮਹਿਲ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੇ ਹਾ ਕਾਢੇ ਬਹਾ ਫਰੇ ਰਹਾ ਬਿਲਾਵਲ ਮਹੱਲਾ ਪੰਜਵਾ ਮਨ ਤਨ ਰਸਨਾ ਹਰ ਚੀਨਾ ਭਏ ਆਨੰਦਾ ਮਿਟੇ ਅੰਦੇਸੇ ਸਰਬ ਸੁਖ ਮੋਕੋ ਗੁਰਦੀਨਾ ਰਹਾਓ ਆਨਪ ਤੇ ਸਭ ਭਈ ਸਿਆਨਪ ਮੇਰਾ ਦਾਨਾ ਬੀਨਾ ਹੱਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਛਕੀਨਾ ਵੱਲ ਜਾਵੋ ਦਰਸ਼ਨ ਸਾਧੂ ਕਹਿ ਜਿਹ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਾਰੋਸੈ ਕਾਹੂ ਨਾ ਮੰਨਿਓ ਮਨ ਰਿਚਲੀ ਛੀਨਾ ਬਿਲਾਵਲ ਮਹੱਲਾ ਪੰਜਵਾ ਗੁਰਪੁਰੈ ਮੇਰੀ ਰਾਖ ਲਹੀ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਓ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੁਰੇ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਸੁਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੈ ਆਗਿਆ ਦਰਗਹਿ ਪੂਰਨ ਕਾਮ ਰਹਾਉ ਆਪ ਤਿਆਗ ਭਰੀਐ ਨਿਤ ਸਰਨੀ ਨਿਤ ਗੁਰ ਤੇ ਪਾਈਏ ਇਹੋ ਨਿਧਾਨ ਜਨਮ ਮਰਨ ਕੀ ਕਟੀਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਭਲ ਮਾਨੋ ਮਨ ਤੇ ਛੁੱਟੈ ਸਗਲ ਗੁਮਾਨ ਕਹੋ ਨਾਨਕ ਤਾ ਕੀ ਸਰਣ ਆਏ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾ ਮਨ ਤਰੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਓ ਕੁਲ ਸਮੂਹ ਉਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਣਦ ਸੇਤੀ ਵਿਖਿਆ ਬਨ ਜਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਏ ਭਵ ਸਾਗਰ ਪਾਰ ਪਰਾਹੀ ਸੰਤ ਸੇਵਾ ਭਗਤ ਹਰ ਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਤੁਹੀ ਸੁਆਮੀ ਅੰਤਰ ਜਾਮੀ ਤੂੰ ਬਸੈ ਸਾਧ ਕੈ ਸੰਗਾ ਰਹਾਓ ਖਿਨ ਮੈਂ ਥਾਪ ਨਿਵਾਜੇ ਠਾਕੁਰ ਨੀਚ ਕੀਟ ਕੇ ਕਰੇ ਜਰਾ ਜੰਗਾ ਕਬਹੁ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾ ਅਚੁੱਤ ਪੂਜਾਰੋ ਜੋਗ ਗੋਪਾਲ ਮਨ ਤਨ ਅਰਪ ਰੱਖੋ ਦਯਾਲ ਮਨ ਤਨ ਅਰਪ ਰੱਖੋ ਹਰਿ ਆਗੈ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਓ ਸਰਨ ਸਮਰਾਤ ਅਕਥ ਸੁਖਦਾਤਾ ਕਿਰਪਾ ਸਿੰਧ ਵੱਡੋ ਦਯਾਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੋ ਲੱਗੇ ਨਾ ਤਾਤੀ ਬਾਲ ਦਾ ਮੋਦਰ ਦਯਾਲ ਸੁਆਮੀ ਸਰਬਤ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗਿਆ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਹੈ ਰਹਾਓ ਤੇ ਜੇਤੇ ਪੁਨੇ ਚਰਨ ਸੋਏ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਭੋਖ ਨਾਠਾ ਜਨਮ ਜਨਮ ਕੇ ਗਿਲ ਵਿਖ ਦਹੇ ਨਿਰਭੋਖ ਹੋਏ ਭਜੋ ਸਾਗ ਜਗਦੀਸੇ ਇਹੋ ਪਦਾਰਥ ਵਡਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਹਾਦ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਕਾੜ ਕੁਠਾਰ ਖਸਮ ਸਿਰ ਕੱਟ ਕੱਟਿਆ ਖਿਨਮੇ ਹੋਏ ਗਿਆ ਹੈ ਖਾਕ ਨਿੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਪ੍ਰਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਸਭਾਈ ਸਾਕ ਕਹੋ ਨਾਨਕ ਪ੍ਰਭ ਤਿਸ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤਿਆ ਸੁਆਮੀ ਕਾਰਜ ਅਰਾਸਤੀ ਕੀਆ ਗੁਰਦੇਵ ਰਹਾਓ
आद मद प्रभ अंत स्वामी अपना थाट बनाए आप अपने सेवकी आपे राखे प्रभ मेरे को वड प्रताप बार बम परमेश्वर सतगुरु वास कीने जिन सगले जंत चरण कमल नानक शरण आई नाम नाम जप निर्मल मंत बिलावल महला पंजवा ताप पाप ते राखे आप शीतल पै गुर चरनी लागे निराम नाम हृदय मह जाप रहाओ कर कृपा हसन प्रभ दीने जगत उदार नवखंड प्रताप दुख बिन से सुख अनंत प्रवेशा तृष्ण बुझी मन तन सच त्राप अनाथ को नाथ शरण समर्था सगल श्रेष्ठ को माई बाप भगत वचल पै भंजन स्वामी गुण गावत नानक आला बिलावल महला पंजवा जिसते बजात से पछान पार ब्रह्म परमेश्वर तुआया किसल खे कुशल खेम होए कल्याण रहाओ गुरपुरा भेटे बड भागी अंतर जामी सुकड़ सुजान हाथ दे राखे आकार अपने वड समरथ निमाणिया को मान भ्रम पै बिनस गए किन भीतर अंधकार प्रगटे चानान सास सास आराध्य नानक कदा सदा जाइए कुर्बान बिलावल महला पंजवा दोवे थाव रखे गुरप सूरे हलत पलत पार भम सवारे कार्ज होए सगले पूरे रहाओ राम हर हर नाम जपत सुख सहजे मज्जन होवत साधु तूरे आवन जान रहे थित पाई जन्म जन्म के मिटे बसूरे भ्रम पै तरे छुट्टे पै जम के काट काट एक रहया पार पूरे नानक शरण परे दुख भंजन अंतर बाहर दिपेख हजूरे बिलावल महला पंजवा दर्शन दे देखत दुख नसे कबू न हो वह दृष्ट अगोचर जी कै संग बसे रहाओ प्रीतम प्राण आधार स्वामी पूरे प्रभ अंतर जामी क्या गुण तेरे सार समारी सास सास प्रभ तुझे चितारी कृपा निध प्रभ दीन दयाला जी जंत की करो प्रतपाला आठ पैर तेरा नाम जन जापे नानक प्रीत लाई प्रभ आपे बिलावल महला पंजवा तन तन जोबन चलत गया राम नाम का भजन ना कीनो करत बेकार निसपोर पया रहाओ अनेक प्रकार भोजन दित खाते मुख दंता का सखीन गया अखीन खया मेरी मेरी कर कर मुठो पाप करते नह परी दया महाबिकार दुखोर दुख सागर तिस मैं प्राणी गलत पया शरण परे नानक स्वामी की बहा पकड़ प्रभ काड लया बिलावल महला पंजवा अपना प्रभ आया चीत दुश्मन दुष्ट रहे बिख झाक मारत कुशल पया मेरे भाई मीत रहाओ गई ब्याद उपाद सब नासी अंगीकार कियो करतार सांत सुख आर अनद कनेरे प्रीतम नाम हृदय उरता उदा हृदय उरहार जियो प्राण जियो पिंड धन रास प्रभ तेरी तू समर्थ स्वामी मेरा दास अपने को राखन हारा नानक दास सदा है चेरा बिलावल महला पंजवा गोविंद सिमर हुआ कल्याण मिटी उपाद भया सुच साचा मिटी उपाद भया सुख साचा अंतर जामी सिमरिया जान रहाओ जिसके जी तिन लिखी है सुखाले भगत जना को साचा तान दास अपने की अपने आपे राखी भै पंजन ऊपर करते मान पई मित्राई मिटी बुराई दृष्ट दूत हर काढ़े छान सह सुख सहज आनंद करे नानक जीवे हर गुणे वखाण बिलावल महला पंजवा पार ब्रह्म प्रभ भय दया कृपाल कार सकल सवारे सतगुर जप जप साधु भय निहाल रहाओ अंगीकार किया प्रभ अपने दुखी सगले भय रवाल कंठ लाए राखे जने अपने उदर पलिए लाए अपने पाल सही सलामत मिल घर आए निंद के मुख होए काल कहो नानक मेरा सतगुर पूरा गुर प्रसाद प्रभ भय निहाल बिलावल महला पंजवा मूल लालन से प्रीत बनी रहाओ तोरी न छूटे छोटी छोरी छोरी न छूटे सीमा दो खिंचतनी दिन सरयान मन माहे बसत तू कर कृपा प्रभ अपनी बल बल जाओ श्याम सुंदर को अकथ कथा जागी बात सुनी बिला जन नानक दासन दास कही है तह मोहे करो कृपा ठाकुरी अपनी बिलावल महला पंजवा हर के चरण जप जाऊं कुर्बान गुर मेरा पार ब्रह्म परमेश्वर ताका हृदय का धार मन ध्यान रहाओ सिमर सिमर सिमर सुखदाता जा का किया सगल जहान रसना रभो एक नारायण साची दरगह पाव मान साधु संग प्राप्त जा को तिन ही पाया हो निदान गावो गुण कीर्तन नित स्वामी कर कृपा नानक दी जय दान बिलावल महला पंजवा राख लिये सतगुर की शरण जय जयकार हुआ जग अंतर पार ब्रह्मे तारण तरण रहाओ विश्वम पर पूर्ण सुखदाता सकल समग्री पोखण भरण थान सनंतर सर्व निरंतर बल बल जाई हर के चरण जी जुगत वास मेरे स्वामी
ਸਰਬ ਸਿੱਧ ਤੁਮ ਤਾ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ। ਰਾਗ ਬਿਲਾਵਲ ਮਹੱਲਾ ਪੰਜਵਾਂ ਦੁੱਪ ਦੇ ਘਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ ਇੱਗੈ ਨਿਰਗੁਣ ਉੱਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਰਹਾਉ। ਨਿਰਗੁਣ ਮਹਿ ਨਗਰ ਮਹਿ ਆਪ ਬਾਹਰ ਪੁਨ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ।

ਸਾਧ ਸਮੁਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਆਨ ਹੋ ਫੇਰਾ ਬਿਲਾਵਲ ਮਹੱਲਾ ਪੰਜਵਾ ਤੁਮ ਸਮਰੱਥਾ ਕਾਰਨ ਕਰਨ ਢਾਕਨ ਕੋ ਢਾ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਚਰਨ ਸਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਭੇਖਿਓ ਠੌਰ ਨਾਹੀ ਕੱਛ ਢੀਠ ਮੁਕਰਨ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਤੁਮਰੋ ਸੁਹਾਓ ਹਮਰੋ ਸੁਹਾਓ ਸਦਾ ਸਦ ਭੁੱਲਨ ਤੁਮਰੋ ਬਿਰਧ ਪਤਿਤ ਉਦਰਨ ਕਰੁਣਾ ਮੈਂ ਪ੍ਰਤ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾ ਸੀ ਕਿਰਪਾ ਮੋਹੇ ਕਰੋ ਸੰਤਿਆ ਚਰਨ ਤੁਮਾਰ ਹਮਾਰੋ ਮਾਥਾ ਨੈਣ ਦਰਸ ਮਾਨ ਤਨ ਮੈਂ ਨੈਣ ਦਰਸ ਤਨ ਧੂਰ ਪਰ ਹੋ ਰਹਾਓ ਗੁਰ ਕੋ ਸ਼ਬਦ ਮੇਰੇ ਹੀ ਰਹਿ ਬਾਸੈ ਹਰ ਨਾਮਾ ਮਨ ਸੰਗ ਧਰਹੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਭਰਮਾ ਹੋਮ ਜਰਹੋ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਧਾ ਦੂਰ ਕਰ ਟਰਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਦਰੋ ਬਿਲਾਵਲ ਮਹੱਲਾ ਪੰਜਵਾ ਐਸੀ ਦੇਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟਹਿ ਸੰਭਾਖਣ ਜਨ ਸਿਉ ਉੱਠਣ ਬੈਠਣ ਜਨ ਕੈ ਸੰਗਾ ਜਾਨ ਚਾਰ ਰਾਜ ਮੁਖ ਮਾਥੈ ਲਾਗੀ ਐਸਾ ਪੂਰਨ ਅਨੰਦ ਤਰੰਗਾ ਜਨ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਦ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕਹੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜੋ ਭਾਵੇ ਤਿਉ ਮੋਹਿ ਕਿਰ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪ੍ਰਤਾਪ ਕਿਰਪਾਲ ਰਹਾਓ ਮਹਿੰਦਰ ਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਕੋ ਤੁਮਰੀ ਘਾਲ ਤੁਮਰੀ ਗਤਮਿਤ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮਰਾ ਮਾਲ ਅੰਤਰ ਜਾਮੀ ਪੁਰਖ ਸਵਾਮੀ ਅਨਬੋਲਤ ਨਹੀਂ ਜਾਣੋ ਹਾਲ ਅੰਤਰ ਜਾਮੀ ਪੁਰਖ ਸਵਾਮੀ ਅਨਬੋਲਤ ਹੀ ਜਾਣੋ ਹਾਲ ਤਾਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰਤਿ ਪ੍ਰੀਤਮ ਮਨ ਮੋਹਨ ਤੁਜਬਨ ਜੀਵਨ ਸਗਲ ਅਨਖਾਥ ਰਹਾਓ ਰੰਗ ਤੇ ਰਾਓ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਚਲਤ ਅਗਨ ਮਹਿ ਜਨ ਆਪ ਉਧਾਰੇ ਕਰ ਆਪਣੇ ਦੇਹ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ ਨਿਜ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਣਪ ਸਗਲੀ ਸਗਲ ਕਾਥ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕਬੋ ਨਾ ਬਿਸਾਰੋ ਉਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਨ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਬਿਰਧ ਤੁਮ ਪ੍ਰਭ ਬਿਰਧ ਤੁਮਾਰੋ ਹਮਰੇ ਦੋਖ ਹਿਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ ਹਉਮੈ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਮਤ ਕਤ ਬਾਰੋ ਨਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ ਬਿਲਾਵਲ ਮਹੱਲਾ ਪੰਜਵਾ ਅੱਗੇ ਪਾਛੇ ਕੁਸਲ ਭਇਆ ਗੁਰਪੁਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਓ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁੱਖ ਦਰਦ ਸਗਲਾ ਮਿਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੁੱਖ ਦੁਸ਼ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਆਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਵਡਾਈ ਚੌਥਾ ਬਿਨਾਸੀ ਨਾਨਕ ਉਚਰੈ ਹਰ ਹਰ ਕੀ ਜਯਾ ਬਿਲਾਵਲ ਮਹੱਲਾ ਪੰਜਵਾ ਬਿਨ ਪੈ ਭਗਤੀ ਤਰਸ ਤਰਨ ਕੈਸੇ ਕਰੋ ਅਨੁਗ੍ਰਹ ਪਤਿਤ ਉਧਾਰਨ ਰਾਖ ਸਵਾਮੀ ਆਪ ਭਰੋਸੇ ਰਹਾਓ ਸਿਮਰ ਸਿਮਰਨ ਸਵਾਨ ਨਹੀਂ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਵੇਖਿਆ ਰਾਤਾ ਸਵਾਨ ਜੈਸੇ ਆਵਤ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾ ਦੋਪਦੇ ਕਰਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮੁਕਤ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੁ ਨਾਨਕ ਗੁਰ ਪੂਰਾ ਭੇਟੇ ਆਉਣ ਜਾਣ ਰਹੇ। ਬਿਲਾਵਲ ਮਹੱਲਾ ਪੰਜਵਾ ਜੀ ਉਹ ਨਾਮ ਸੁਣੀ ਜੋ ਸੁਪ੍ਰਸੰਨ ਗੁਰਪੂਰੇ ਜੋ ਸੁਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁਨੀ ਰਹਾਓ। ਪੀਰ ਗਈ ਬਾਦੀ ਮਨ ਧੀਰਾ ਮੋਹੇ ਅਣਦ ਧੁਨੀ ਮੋਹਿਓ ਅਣਦ ਧੁਨੀ ਉਪਜਿਓ ਜਾ ਚਾਓ ਮਿਲਨ ਪ੍ਰਭ ਪ੍ਰੀਤਮ ਰਹਿ ਨਾ ਜਾਏ ਖਿਨੀ। ਅਨੇਕ ਭਗਤ ਅਨੇਕ ਜਨ ਤਾਰੇ ਸਿਮਰੇ ਅਨੇਕ ਮੁਨੀ ਅੰਦੁਲੇ ਇੱਕ ਨਿਰਧਨ ਧਨ ਪਾਇਓ ਪ੍ਰਭ ਅਨਾਨਕ ਅਨੇਕ ਗੁਣੀ। ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੇਰਵਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਬਜਰ ਕਰ ਬਸਤਰ ਹਾਰ ਕਜਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਬ ਆਵੈ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਧਾਰ ਲਾਲਨ ਮੋਹੇ ਮਿਲਾਵੋ ਕਬ ਕਰ ਆਵੈ ਰੀ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤੋ ਘਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦੁਆਰੇ ਆਇਓ ਮੈਂ ਤੋ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਆਪ ਮੋਹਿਨੀ ਦੁਸਹਾਵੈ ਸਭ ਮੇਰੀ ਤਿਖਾ ਬੁਝਾਨੀ ਆਪ ਮੈਂ ਸਹਿਜ ਸਮਾਨੀ ਮਿੱਠੀ ਪ੍ਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰਗ ਜਾਏ ਦਰਸ਼ਨ ਪਾਵੋ ਤਿਹ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਕਹੇ ਰਹਾਓ ਆਹੇ ਮਨ ਅਵਰ ਨਾ ਭਾਵੈ ਚਰਨਾਵੈ ਚਰਨਾਵੈ ਉਲਜਿਓ ਅਲਮ ਕਰੰਦ ਕਮਲ ਸਿਓ ਆਹੇ ਮਨ ਅਵਰ ਨਾ ਭਾਵੈ ਚਰਨਾਵੈ ਚਰਨਾਵੈ ਉਲਜਿਓ ਅਲਮ ਕਰੰਦ ਕਮਲ ਜਿਉ ਆਨਰਸ ਨਹੀਂ ਚਾਹੈ ਏਕੈ ਹਰ ਲਾਹੈ ਅਣ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰਸ ਘੁਟੀਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ। ਰਾਗ ਬਿਲਾਵਲ ਮਹੱਲਾ ਨਾਵਾਂ ਚੌਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਮਾਂ ਜਾਨੋ ਰਹਾਓ ਗੱਜ ਕੀ ਤਰਾਸ ਮਿੱਟੀ ਛਿੰਨੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨਤ ਧਰੂ ਬਾਰਿਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ। ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਭਗਤ ਬਿਨਾਂ ਸਹਿਸਾ ਨਹੀਂ ਚੁੱਕੈ ਗੁਰ ਇਹੋ ਭੇਦ ਬਤਾਵੈ ਰਹਾਓ ਕਹਾ ਪਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੈ ਜੋਗ ਜਗ ਨਿਚਲ ਜੋਗ ਜਗ ਨਿਫਲ ਤੇ ਜਮਾਨੋ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋ ਜੋੜ ਪਰ ਹਰ ਨਿੰਦ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ। ਬਿਲਾਵਲ ਮਹੱਲਾ ਨਾਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤਿਹ ਨਰ ਜਨਮ ਅਕਾਰਥ ਖੋਇਆ ਜਿਹ ਜਾਖੋ ਮਨ ਮਾਹੀ ਰਹਾਓ ਤੀਰਥ ਕਰੈ ਬ੍ਰਤ ਫੁਨ ਰਾਖੈ ਨੈ ਮਨੁਆ ਬਸ ਜਾ ਕੋ ਨਿਫਲ ਧਰਮ ਰਾ ਤਾਹੇ ਤੁਮ ਜਾਨੋ ਤਾਹੇ ਤੁਮ ਮਨ ਹੋ ਸਾਚ ਕਹਿ ਤਹਿ ਜਾ ਕੋ ਜੈਸੇ ਪਾਹਨ ਜਲ ਮੈਂ ਰਾਖਿਓ ਭੇਦੇ ਤਨਾਹੇ ਤਿਹੇ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੈ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ। ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਗਿਆ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸਿਆ ਦੇਖਿਆ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਭੈ ਭੈ ਭਗਤ ਨ ਹੋਈ ਸਭ ਦਰ ਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ।

ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨ ਨੀ ਹੈ ਪਰ ਰਹਿਤ ਨਾ ਹੋਈ, ਨਾ ਵਹੁ ਭੁੱਲੇ ਥਾਉ ਨਾ ਕੋਈ। ਮਨ ਮਾਇਆ ਬੰਧਿਓ ਸਰਜਾਲ, ਘਟ ਘਟ ਬਿਆ ਪ੍ਰਹਿਓ ਬਿਖ ਨਾਲ। ਜੋ ਆਂਜੈ ਸੋ ਦੀਸੈ ਮਕਾਲ, ਕਾਰਜ ਸਿੱਧੋ ਹਿਰਦੈ ਸੰਭਾਲ। ਕਾਰਜ ਸਿੱਧੋ ਹਿਰਦੈ ਸੰਭਾਲ, ਸੋ ਗਿਆਨੀ ਜਿਨ ਸਾਬਦ ਲਿਵ ਲਾਈ। ਮਨ ਮੁਖ ਹੋਮੈ ਪਤ ਗਵਾਈ, ਆਪੇ ਕਰਦੈ ਭਗਤ ਕਰਾਈ। ਗੁਰਮੁਖ ਆਪੇ ਦੇ ਵਡਿਆਈ, ਰਹਿਣ ਅੰਧਾਰੀ ਨਿਰਮਲ ਜੋਤ। ਨਾ ਮਿਨਾ ਝੂਠੇ ਕੁਚਲ ਕਛੋਤ, ਬੇਦ ਪੁਕਾਰੇ ਭਗਤ ਸਰੋਤ। ਸੁਣ ਸੁਣ ਮਾਨੈ ਵੇਖਿਆ ਜੋਤ, ਸ਼ਾਸਤਰ ਸਿਮਰਤ ਨਾਮ ਦਰੜਾਮੰਗ। ਗੁਰਮਤਿ ਸਾਂਤ ਉੱਤਮ ਕਰਾਮੰਗ, ਮਨਮੁਖ ਜੋਨੀ ਸਦੂਖ ਸਹਾਮੰਗ। ਬੰਧਨ ਟੂਟੇ ਏ ਇੱਕ ਨਾਮ ਸਵਸਾਮੰਗ, ਮੰਨੇ ਨਾਮ ਸਾਚੀ ਪਤ ਪੂਜਾ। ਕਿਸ ਵਿਖਾ ਨਾਹੀ ਕੋ ਦੂਜਾ, ਦੇਖ ਕਹੋ ਭਾਵੈ ਮਨ ਸੋਏ। ਨਾਨਕ ਕਹੈ ਅਵਰ ਨਹੀਂ ਕੋਏ, ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੇ, ਹੋ ਮਨ ਪੁੰਨ ਪਾਪ ਉਚਰੈ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ, ਮੁਕਤ ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਨ ਧਨ ਕਲਾਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕਿਛ ਸੰਗ ਨਾ ਜਾਣਾ। ਰਹਾਓ ਕੀਚੈ ਰਸ ਪੋ ਖੁਸ਼ੀਆ ਮਨ ਮੇਰੀ, ਧਨ ਲੋਕਾ ਤਨ ਭਸਮੈ ਢੇਰੀ। ਖਾਕੂ ਖਾ ਕਰ ਲੈ ਸਭ ਫੈਲ, ਬਿਨ ਸਬਦੈ ਨਹੀਂ ਉਤਰੈ ਮੈਲ। ਗੀਤ ਰਾਗ ਧਨ ਤਾਲ ਸੇ ਪੂਰ ਕੂਰੇ, ਤ੍ਰਿਹ ਗੁਣ ਉਪਜੈ ਬਿਰਸੈ ਦੂਰੇ। ਦੂਜੀ ਦੁਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ। ਜੋ ਧੋਤੀ ਉਜਲ ਤਿਲਕ ਗਲ ਮਾਲਾ, ਅੰਤਰ ਕ੍ਰੋਧ ਪੜਹੈ ਨਾਟਸਾਲਾ। ਨਾਮ ਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ। ਸੁਕਰ ਸਵਾਨ ਗਰਦਬ ਮੰਝਾਰਾ, ਪਸ਼ੂ ਮਲੇਸ਼ ਚੀ ਨੀ ਚੰਡਾਲਾ। ਗੁਰ ਤੇ ਮੋਹ ਫੇਰੇ ਤਿਨ ਜੋਨ ਭਵਾਈਏ, ਬੰਧਨ ਬਾਧਿਆ ਆਈਏ ਜਾਈਏ। ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਤਾਰ। ਸਾਚੀ ਦਰਗਹਿ ਭੂਸ਼ਣਾ ਜਾ ਹੋਏ, ਮਨ ਹੁਕਮ ਸੀਜੈ ਦਰਸ ਹੋਏ। ਸਤਿਗੁਰ ਮਿਲੇ ਤਾਂ ਤਿਸ ਕੋ ਜਾਣੈ, ਰਹਿ ਰਜਾਈ ਹੁਕਮ ਪਛਾਣੈ। ਹੁਕਮ ਪਛਾਣ ਸੱਚੈ ਦਰਵਾਸ, ਕਾਲ ਬਿਕਾਲ ਸਬਦ ਭਏ ਨਾਸ। ਰਹਿ ਅਤੀਤ ਜਾਣੈ ਸਭ ਤਿਸ ਕਾ, ਮਨ ਤਾਂ ਤਨ ਮਨ ਹਰ ਪੈ ਹੈ ਇਹੋ ਜਿਸ ਕਾ। ਨਾ ਹੋ ਆਵੈ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ। ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਘਰ ਦਾ ਸਮਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ।

ਗੁਰ ਕਹਿਆ ਸਾ ਕਾਰ ਕਮਾਓ, ਸਬਦ ਜੀਨ ਸਹਿਜ ਕਰ ਆਓ, ਸਾਚੈ ਨਾਇ ਵਡਾਈ ਪਾਵੋ, ਆਪ ਨਾ ਬੁਝੈ ਲੋਕ ਬੁਝਾਵੋ, ਮਨ ਕਾ ਅੰਧਾ ਅੰਧ ਕਮਾਵੈ, ਦਾਰ ਘਰ ਮਹਿਲ ਠੌਰ ਕੈਸੇ ਪਾਵੈ, ਹਰ ਜੀਓ ਸੇਵੀ ਅੰਤਰ ਜਾਮੀ, ਘਟ ਘਟ ਅੰਤਰ ਜਿਸ

0: ਕਿਆ ਬਿਮਾਨਾ ਗੁਰਮੁਖ ਨਾਮ ਸਦਾ ਸਦਾ ਬਖਾਨਾ ਸਤਿਗੁਰ ਸੇਵਾ ਦੂਜੀ ਦੁਰਮਤ ਜਾਈ ਆਵਗੁਣ ਕਾਟ ਪਾਪਾ ਮਤ ਖਾਈ ਕੰਜਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੈ ਹਿਰਦੈ ਨਾਮ ਮਸਾਈ ਨਾਮ ਰਤੇ ਸਦਾ ਸੁਖ ਪਾਈ ਦੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੋਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟ ਵਧੀਆ ਕਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹਉ ਮਿਟੈ ਅਣਦਿਨ ਹਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਪਾਰ ਰਮਈਆ ਖਿੰਦ ਪਲ ਰਹਿ ਨਾ ਸਕੋ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਓ ਇੱਕ ਗਿਰਹੋ ਉਦਾਸ ਦੁਆਰ ਹੈ ਜਾ ਕੇ ਅਹਿਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾ ਵਹੇ ਮਨਮੁਕੰਦਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਦੱਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਤਾ ਖੇਵਟ ਸ਼ਬਦ ਗੁਰਪਾਲ ਲੰਘਈਆ ਜਮ ਜਾ ਗਾਤੀ ਨੇੜ ਨਾਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ ਮੰਤਰ ਪਤੈ ਸ਼ਰਵਣ ਬਾਣੀ ਗੁਰਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੇ ਰਸ ਰਸ ਰਾਮ ਗੋਪਾਲ ਗਵਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣ ਨਦਰੀ ਆਵੈ ਸਭ ਬ੍ਰਹਮ ਪਸਰੀਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਲੱਖ ਲਖਈਏ ਨਾਨਕ ਦੀਨ ਭਾਏ ਨਾਨਕ ਦੀਨ ਦਿਆਲ ਭਏ ਹੈ ਭਗਤ ਵਜ ਭਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾ ਸੁਗੰਧ ਗੰਦਈਆ ਮਿਲ ਸੰਤ ਸੰਗਤ ਪਰਮ ਪਦ ਪਾਇਆ ਮਹਿਰਡ ਬਿਲਾਸ ਸੰਗ ਹਰ ਬੁਹੀਆ ਜਬ ਜਗਨਨਾਥ ਜਗਦੀਸ਼ਰ ਗੁਸਈਆ ਸਰਨ ਪਰੇ ਸੇ ਜਨ ਉਪਰੇ ਜੋ ਪ੍ਰਹਲਾਦ ਉਧਾਰ ਸਮਈਆ ਰਹਾਓ ਭਾਰ ਠਾਰੇ ਮਹਿ ਚੰਦਨ ਉੱਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਗਤ ਕੂੜੇ ਉਪ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਪਗਈਆ ਹਾਰ ਗਾਤਮਿਤ ਕਰਤਾ ਪੇ ਜਾਣ ਸਾਬਿਦ ਹਰ ਹਰ ਆਪ ਬਨਈਆ ਜੇ ਸਤਿਗੁਰ ਬੜੇ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੁਮਟੈ ਨਾ ਮਟਾਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਗਾ ਕਹਿਤੇ ਤ੍ਰਿਪਤ ਨਾ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਾਰ ਪਾਰ ਨਾ ਪਵੈ ਪਰੈ ਪਰਈਆ ਸਾਸਤ ਵੇਦ ਪੁਰਾਣ ਪੁਕਾਰੇ ਧਰਮ ਕਰਹੋ ਖੱਟ ਕਰਮ ਦਰੜਈਆ ਮਨਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਿਰ ਨਾ ਭਾਰ ਬੁਡਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸ਼ਾਸਤਰ ਨਾਮ ਦਰੜਈਆ ਹੋਮੈ ਜਾਇਤਾ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਲਈ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਭਾਵੇ ਤਿਤ ਲਾਹੇ ਤਿਤ ਰਾਹੇ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹੋਂ ਬਾਲ ਬਾਲ ਸਤਿਗੁਰ ਸਤਿ ਪੁਰਖਈਆ ਰਾਮ ਨਾਮ ਮੇਰੈ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਾਨਕੀ ਟੇਕ ਹਰ ਨਾਮ ਟਿਕਈਆ ਸਤਿਗੁਰ ਕੀ ਧਰ ਲਾਗਾਂ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਇਹੋ ਸਰੀਰ ਕਰਮ ਹੈ ਧਰਤੀ ਗੁਰਮੁਖ ਤਤ ਗੁਰਮੁਖ ਮਾਤਮਤ ਤਤ ਕਢਈਆ ਲਾਲ ਜਿਹ ਨਾਮ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤ ਆਈਆ ਦਰਸਨ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰੋ ਗੁਰ ਆਗਿਆ ਗੁਰਪ੍ਰਸਾਦੀ ਮੈਂ ਕਥ ਕਥਈਆ ਮਨਮੁਖ ਮਾਇਆ ਮੋਹੇ ਵਿਆਪੇ ਇਹ ਮਨ ਤ੍ਰਿਸਨਾ ਜਲਤ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹ ਮਨ ਸਾਚਾ ਸਤਿਗੁਰ ਆਗੈ ਇਹ ਮਨ ਨਾਚਾ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ
1: ਹਾਂ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੋਏ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਹਠ ਕਰਮ ਕਰੇ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਸੁਰਈਆ ਵੇ ਲਹਿਰ ਸਮੁੰਦ ਸਾਗਰ ਕੀ ਖਿੰਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਿਰੜਈਆ ਅਮਰ ਪਿੰਡ ਭੈ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਏ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖਿੰਨ ਖਿੰਨ ਸਾਧੂ ਚਰਨ ਪਖਈਆ ਰਹਾ ਤਜੇ ਗ੍ਰਿਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੇ ਨਾ ਟਿਕਈਆ ਧਾਵਤ ਧਾਏ ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰੀ ਆਸ ਆਸ ਕਰੇ ਨੇ ਬੂਝੇ ਗੁਰ ਕੇ ਸ਼ਬਦ ਨਿਰਾਸ ਸੁਖ ਲਈਆ ਉਬਜੀ ਤਰੰਗ ਦਿਗੰਬਰ ਹੁਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪਰ ਭਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਘਰ ਲਹੀਆ ਆਸਨ ਸਿੱਧ ਸਿੱਖੇ ਬਹੁਤੇ ਦੇ ਮਨ ਮੰਗੇ ਰਿੱਧ ਸਿੱਧ ਚੇਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸਾਂਤ ਨਿਆਵੇ ਮਿਲ ਸਾਧੁਰੂ ਤ੍ਰਿਪਤ ਹਰਨਾਮ ਸਿੱਧ ਪਈਆ ਹੰਡਜ ਜੇ ਰਜ ਸੇ ਤਜ ਉਤਪੁਜ ਸਭ ਵਰਨ ਰੂਪ ਜੀ ਜੰਤਿ ਉਪਈਆ ਸਾਧੂ ਸਰਨ ਪਰੇ ਸੋਭਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕਬੀਰ ਤਰਲੋਚਨ ਜਾਤ ਰਵਿਦਾਸ ਚਮਾਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਨ ਮਿਲਿਆ ਹਰ ਦਈਆ ਸੰਜਨਾ ਕੀ ਹਰ ਪੈਜਰ ਖਾਈ ਭਗਤ ਵਛ ਲੰਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੈ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹ ਮਨ ਲਈਆ ਹਉ ਅਕਾਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਖਪਈਆ ਰਹਾ ਹਉ ਨਿਰਖਤ ਫਿਰ ਸਭ ਦੇਸ਼ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਹਿਰਦੇ ਅੰਤਰ ਮਨ ਤਨ ਬੀਠ ਲਗਈਆ ਮਸਤ ਕਾਟ ਦਿਓ ਚਰਣਾ ਤਲ ਸੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹੀ ਹਮ ਪ੍ਰਭ ਪ੍ਰਬੋਧੈ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਵਚਲਵਾ ਕੋ ਨਾਮ ਕਈਅਤ ਹੈ ਸਰਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਓ ਕੱਟ ਕੱਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਣ ਗਣਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭੂ ਕਹੇ ਪ੍ਰਭ ਅਵਰ ਅਵਰ ਕਿਛ ਕੀਜੇ ਗੁਰਬਾਦ ਸਿੰਗਾਰ ਸਭ ਬਾਦ ਸਿੰਗਾਰ ਫੁਗਟ ਫੁਗਟਈਆ ਕੀਓ ਸਿੰਗਾਰ ਮਿਲਣ ਕੇ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੋਸਾਈ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰ ਗੁਰ ਸਰਣ ਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮਿਲ ਮਿਲ ਸਖੀ ਯਾਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਾ ਮੇਲੈ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾ ਰੋਮ ਰੋਮ ਮਨ ਧਨਿਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦ ਨਾਟਕ ਦੇਖ ਭੁਲਾਨੇ ਮੇਰ ਦੇ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੂ ਬਿਨ ਪ੍ਰੀਤਮ ਜਿਉਂ ਬਿਨ ਅਮਲੈ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਈ ਪ੍ਰਭ ਕੇਰੀ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰਣਾ ਪਾਵੇ ਬਿਨ ਹਰ ਕੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵਿਓ ਤਿਸ ਬਿਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤ ਗੁਰ ਸਰਣ ਪਵਈਆ ਸੇ ਜੇ ਕਹਿ ਕੋ ਪ੍ਰਭ ਠਾਕੁਰ ਮਿਲ ਨਾ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ कर कर क्रिया चार बुदाए मन पखंड कर्म कपट लोपैया बेसुआ के कर बेटा जन्मया पिता तह क्या नाम सदैया पूर्व जन्म भगत कर आए गुर हर हर हर हर भगत जमैया भगत भगत करते हर पाया जा हर हर हर हर नाम समैया प्रभयान अण मेहंदी पीसा आपे कोल कोल अंग लिया जिनको ठाकर कृपा तारी बहां पकर नानक कड लिया राग बिलावल महला पंजवां अष्टपदी घर बारवां एको अंकार सतगुर प्रसाद उपमा जात ना कही मेरे प्रभु की उपमा जात ना कही ताजे आन शरण गई राव प्रभु चरण कमले अपार हों जाओ सद बलहार मन प्रीत ला गीता हे ताजे आन कते ना जाय हर नाम रसना कहन मल पाप कल मल दैन चढ़नाव संते उदार पै पै तरे सागर पार मन डोर प्रेम प्रीत ए संत निर्मल रीत तज गए पाप फिकार हर हर मिले प्रभ निरंकार प्रभ पेखिए बसमूत प्रभ बसे हर हर चीत तिन नाहे नरक निवास नित सिमर प्रभ गुणतास ते जम न देखे नैन सुन मोहे अनहत बैन हर सरण सूर गोपाल प्रभ भगत वस दयाल हर निगम लहे ना पेव नत नित करे मुन जन सेव दुख दुख दीन दर्दन वार जांकी महा बिखरी कार ताकी मित न जाने कोय जल थल मैयल सोए कर बंदना लख बार थक परयो प्रभ दरबार प्रभ करो साधु धूर नानक मनसा पूर बलावल महला पंजवां प्रभ जन्म मरन निवार हार परयो द्वार कर गह चरण साधु संग मन मिट हर हर रंग कर दया लिहो लड़ लाए नानका नाम त्याय दीना नाथ दयाल मेरे स्वामी दीना नाथ दयाल जांचो संतर वाल रहाओ संसार विख्या कूप महाज्ञान मोहत कूप गह पूजा प्रभ जी ले हो हर नाम अपना देहो प्रभ बिना नहीं ठाओ नानका बल बल जाओ लो मोह बादी देहे बिन भग बिन भजन होवत खे जमदूत महाप्यान चित गुबत कर मैं जान दिन रैन साख सुनाए नानका हर सरणाए पै पंजना मुरार कर दया पत ते उधार मेरे दोख गणे ना जाए हर बिना कतह समाए गह ओट चतवी चितवी नाथ नानका दे रख हाथ हर गुण निधे गोपाल सर्व कट प्रतपाल मन प्रीत दर्शन प्यास गोविंद पूर्ण आस एक निमुख रहन न जाए वडभाग नानक पाए प्रभ तुझ बिना नहीं होर मन प्रीत चंद चकोर ज्यों मीन जल स्यों हेत अल कमल भानन भिन्न ना भेत ज्यों चकवी सूरज आस नानक चरण प्यास ज्यों तुरन परत पुराण ज्यों लोभिए धन दान ज्यों दूध जले संजोग ज्यों महा खुद अर्थ भोग ज्यों मात पूते हेत हर सिमर नानक नेत ज्यों दीप पदन पतंग ज्यों चोर हिरत निसंग मैगले कामे वध ज्यों ग्रस्त बिखी अन धंद ज्यों जुवार बिसन न जाए हर नानक हो मन लाए कुंकनादे नेहो चातुर्क चात मेहो जा हर जन जीवना सत संग गोविंद भजना रंग रसना बखाने नाम नानक दर्शन दान गुण गाए सुन लिख दे सो सर्ब फल हर ले कुल समूह करते उदार संसार उतर सपार हर चरण बोथ ताहे मिल साध संग जस गाहे कर पैज रखे मुरार हर नानक सरन द्वार बुलावल महला पहला तिथि घर दसवां जाते को अंकार सतगुर प्रसाद एकम एक अंकार नराला अमर जूनी जात न जा लग मैं गोचर सतगुर प्रसाद एकम एक अंकार नराला अमर जूनी जात

ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਭਰਮੇ ਮੁਗਤ ਨਾ ਹੋਏ ਤੋ ਛੂਟੇ ਜਾਂ ਖਸਮ ਛੁਡਾਏ ਗੁਰਮਤਿ ਮੇਲੇ ਭਗਤ ਦਰੜਾਏ ਖਸ਼ਟਮੀ ਖੱਟ ਦਰਸ਼ਨ ਪ੍ਰਭ ਸਾਜੇ ਅਨੰਤ ਸ਼ਬਦ ਨਿਰਾਲਾ ਵਾਜੇ ਜੇ ਪ੍ਰਭਾਵੇ ਤਾਂ ਮੈਲ ਬੁਲਾਵੇ ਸਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪੇ ਜਲ ਜਾਵੇ ਸਾਚੇ ਸਾਚੇ ਸਾਚ ਸੁਮਾਵੇ ਸਪਤਮੀ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਨਿਰਮਲ ਨੀਰ ਮਜਨਸ਼ੀਲ ਸੱਚ ਹਿਰਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚੋ ਭਾਏ ਸੱਚ ਨਿਸਾਨੇ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ ਇੱਕ ਸੱਚ ਨੇ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਵਿਸਰਾਉ ਤਹੀਂ ਨਿਰੰਜਨ ਸਾਚੋ ਨਾਉ ਤਿਸ ਮੈਂ ਮਨੁਆ ਰਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨਵੇਂ ਨਵੈ ਨਾਥ ਖੰਡਾ ਕਟ ਕਟ ਨਾਥ ਮਹਾਂ ਬਲਵੰਡਾਈ ਪੂਤੈ ਜਗ ਸਾਰਾ ਪ੍ਰਭ ਦੇ ਸਿਆਦ ਰਖਵਾਰਾ ਜਗਾਦੀ ਹੈ ਪੀਯੋਗ ਅਪਰੰਪਰ ਕਰਨੇ ਯੋਗ ਦਸਵੀਂ ਨਾਮਦਾਨ ਸਨਾਨ ਅਣਦਨ ਮੱਜਨ ਸੱਚਾ ਗੁਰ ਗਿਆਨ ਸੱਚ ਮੈਲ ਨਾ ਲਾਗੇ ਭਰਮ ਭਾਗੇ ਬਿਲਮਨਾ ਟੂਟ ਸਕਾਚੇ ਧਾਗੇ ਜਿਉਂ ਧਾਗਾ ਜਾਗੇ ਵੈ

ਵਿਸਾਵਿਹਿੰਸਮ ਤਮ ਉੱਚ ਕਾਵੇ ਫਲ ਪਾਵੇ ਬ੍ਰਤ ਆਤਮ ਚੀਨੇ ਪਖਾ ਪਾਖੰਡ ਰਾਜ ਤਤ ਨਹੀਂ ਬੀਨੇ ਨਿਰਮਲ ਨਿਰਹਾਰ ਨਿਹ ਕੇਵਲ ਸੁੱਚੇ ਸਾਚੇ ਨਾ ਲਾਗੇ ਮਲ ਜੈ ਦੇਖੋ ਤਹਾ ਏਕੋ ਏਕਾ ਹਰ ਜੀਉ ਪਾਏ ਵੇਖੋ ਵੇਕਾ ਫੁਲ ਹਰ ਕੀ ਫੁੱਲ ਵਜਾਏ ਰਸ ਕਸ ਖਾਏ ਸਾਧ ਗਵਾਏ ਕੂੜੇ ਲਾਲਚ ਲਵਟੇ ਲਵਟਾਏ ਛੂਟੇ ਗੁਰਮੁਖ ਸਾਚ ਕਮਾਏ ਦਵਾ ਦਾ ਸਮੁੰਦਰਾ ਮਨ ਆਦੂਤਾ ਅਨ ਸਜਾਗੇ ਚ ਕਵੇ ਨਾ ਸੂਤਾ ਜਾਗਤ ਜਾਗ ਰਹੇ ਲਿਵਲਾਏ ਗੁਰ ਪਰਚੇ ਤਿਸ ਕਾਲ ਨ ਖਾਏ ਅਤੀਤ ਭੈ ਮਾਰੇ ਬਹਿਰਾਈ ਪ੍ਰਣਤ ਨਾਨਕ ਤਹਿ ਲਿਵਲਾਈ ਦਵਾਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਪੀਤਰਿਆ ਨੇ ਬਰਤੀ ਬਰਤ ਰਹੇ ਨੇ ਕਾਮ ਅਜਪਾ ਜਪ ਜਪੇ ਮੁਖ ਨਾਮ ਤੀਨ ਪਵਨ ਮੈਂ ਇੱਕੋ ਜਾਣੇ ਸਭ ਸੁਚ ਸੰਜਮ ਸਾਚ ਪਛਾਣੇ ਤੀਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੇ ਨਾ ਬੂਢੇ ਕੋਏ ਨਿਡਰ ਬੂਢ ਮਰੇ ਪਤ ਕੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਭਾਣੇ ਚੌਦਸ ਚੌਥੇ ਥਾਵੈ ਲਹਿ ਪਾਵੇ ਰਾਜਸ ਤਾਮਸ ਸਤਕਾਲ ਸਮਾਵੇ ਸੱਸੀਅਰ ਕਹਿ ਕਰ ਸੂਰ ਸਮਾਵੇ ਜੁਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਾਤਾਲ ਸੁਮਾਏ ਖੰਡ ਬ੍ਰਹਿਮੰਡ ਰਹਿ ਲਿਵਲਾਏ ਅਮਾਸਿਆ ਚੰਦ ਗੁਪਤ ਗਹਿਨਾਰ ਬੂਜੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਤਿਹਲੋਈ ਕਰ ਕਰ ਵੇਖੇ ਕਰਤਾ ਸੋਈ ਗੁਰ ਤੈ ਦੀਸੈ ਸੋ ਤਿਸਹੀ ਮਾਹੇ ਮਨਮੁਖ ਭੁੱਲੇ ਆਵੇ ਜਾਏ ਘਰ ਦਰ ਥਾਪ ਥਿਰ ਥਾਨ ਸੁਹਾਵੇ ਆਪ ਪਛਾਣੇ ਜਾਂ ਸਤਿਗੁਰ ਪਾਵੇ ਜੈ ਆਸਾ ਤੈ ਬਿਨ ਸੋ ਬਿਨਾਸਾ ਫੂਟੇ ਖਬਰ ਦੁਬਧਾ ਨਾਸ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪੁਰਨਤ ਨਾਨਕ ਮਤਾਂਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਦਿਵਾਰਾਧ ਪੁਰਖ ਸੋਈ ਆਪੇ ਵਰਤੇ ਵਰਨਾ ਕੋਈ ਉਦਭੁਤ ਜਗ ਰਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖੋਈ ਗੁਰਮੁਖ ਵਿਰਲਾ ਬੂਜੇ ਕੋਈ ਹਿਰਦੇ ਜਪਨੀ ਜਪੋ ਗੁਣਤਾਸਾ ਰਗਮੈ ਗੋਚਰਾ ਪਰੰਪਰ ਸਵਾਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਾਓ ਸੋਮਵਾਰ ਸਚ ਰਿਆ ਸਮਾਏ ਤਿਸਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵਲਾਏ ਜਿਸ ਦੇਵੇ ਤਿਸ ਪੱਲੇ ਪਾਏ ਅਗਮ ਗੋਚਰ ਲਖਿਆ ਨਾ ਜਾਏ ਗੁਰ ਕੈ ਸਬਦ ਹਰ ਰਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਜਾਏ ਸੋਈ ਬੂਜੈ ਗੁਰ

ਸਭ ਸਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਤਿਥੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਏ। ਤਿਥੀ ਵਾਰ ਤਾਂ ਜਾਂ ਸੱਚ ਰਾਤੇ, ਬਿਰਨਾਵੇ ਸਭ ਭਰਮੇ ਕਾਚੇ। ਮਨਮੁਖ ਮਰੇ ਮਰ ਗੁੱਤੀ ਜਾਏ, ਇਕ ਨ ਚੇਤ ਦੂਜੇ ਲੋ ਭਾਏ ਅਚੇਤ। ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੇ ਕਿਉਂ ਪਾਏ ਪਾਰ।

ਪਰਮੇ ਕਾਚੀ ਸਾਰੀ ਇੱਥੇ ਸੁੱਖ ਨਾ ਆਗੇ ਹੋਏ ਮਨਮੁਖ ਮੂਹ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਥਿੱਥੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਧ ਗੁਬਾਰ ਥਿੱਥੀ ਵਾਰ ਸੇਵੇ ਮੁਗਦ ਗੁਬਾਰ ਨਾਨਕ ਗੁਰਮੁਖ ਬੂਝੇ ਸੋਝੀ ਪਾਏ ਇਕਤ ਨਾਮ ਸਦਾ ਰਿਹਾ ਸਮਾਏ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਨਵੇ ਲੜੀਆ ਗੋਇਲ ਆਈ ਰਾਮ ਪੀਟਾ ਡਾ ਟਾ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਇ ਹਰ ਸਿਉ ਰਹੀ ਗੋਇਲ ਸਹਿਜ ਸਭ ਸਿੰਗਾਰੀਆ ਕਰਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਜ ਪਿਆਰੀ ਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ ਸੱਚ ਨਵੇ ਲੜੀਏ ਜੋਬਨ ਬਾਲੀ ਰਾਮ

ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾ ਰਾਮ ਬਲਾਬਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਓ ਮਨ ਵਸੇ ਵਡ ਭਾਗ ਗੁਰਪੂਰੇ ਵੇਖਾਲਿਆ ਨਾਨਕ ਕਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈ ਆ ਹਉਮੈ ਬਿਖ ਝਾਗੇ ਰਾਮ ਗੁਰਮੁਖਿਆ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮੇ ਆਧਾਰ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾਨ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆ ਜਿਉ ਬਿਲਕੁ ਮਸਾਈ ਰਾਮ ਗੁਰਪੂਰੇ ਹਰ ਮੇਲੇ ਹਰ ਰਸ ਅਕਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਲਿਵ ਲਾਈ ਰਾਮ ਅਮੂਰਖ ਮੁਗਤ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸੁਬਾਸ ਜਿਨਹੋਮੇ ਮਾਰੀ ਰਾਮ ਜਿਨ ਵਡਭਾਗੀ ਆ ਵਡਭਾਗ ਹਰ ਹਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਲਾਵਲ ਮਹੱਲਾ ਪੰਜਵਾਂ ਸ਼ੰਤੀ ਕੋ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦਿਓ ਸਖੀਏ ਮੋਹ ਮਤੇ ਦਿਨ ਰੈਨ ਠਾਂਡੀ ਕਰੋ ਸੇਵਾ ਪ੍ਰਭ ਕਵਣ ਜੁਗਤੀ ਪਾਇਆ ਬਣਵੰਤ ਨਾਨਕ ਕਰੋ ਕਿਰਪਾ ਲਿਓ ਮੋਹੇ ਲੜਲਾਇਆ ਭਇਆ ਸੁਮਾੜਾ ਰਤਨ ਵਸਾ ਰਾਮ ਖੋਜੀ ਖੋਜ ਲਦਾਰ ਸੰਤਨ ਪਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਕਥ ਵਿੱਚ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮਿਆ ਥਾ ਸਾਹਾ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੈ ਸਮੂਹ ਭਇਆ ਗਿਆ ਵਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰ ਜੈ ਜਾਨ ਜੀ ਆ ਮਿਲ ਕਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂ ਜੀ ਆ ਮਿਲ ਜੋਤ ਜੋਤੀ ਓਤ ਪੋਤੀ ਅਰਨਾਮ ਸਭ ਰਸ ਭੋਗੋ ਬਣਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ

ਨਾਮ ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀ ਆ ਮੇਰੀ ਆਸ ਪੂਰੀ ਸੰਤ ਧੂਰੀ ਅਰ ਮਿਲੇ ਕੰਤ ਵਿਛੁੰਨਿਆ ਆਨੰਦ ਅਣਦਿਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲਖਣਾਰ ਕੰਤ ਹਮਾਰਾ ਰਾਮ ਅਨਹਦ ਬਜ ਤ੍ਰਿਤਾ ਤਿਸ ਧੁਨ ਦਰਬਾਰਾ ਰਾਮ ਆਨੰਦ ਅਣਦਿਨ ਵਜੇ ਵਾਜੇ ਦਿਨ ਸਰੈਨਿਉ ਮਾਹ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹ ਰਿਦ ਸਿੱਧ ਸੁਧਾਰ ਅਸੀ ਅੰਮ੍ਰਿਤ ਭਗਤ ਪਰੇ ਭੰਡਾਰਾ ਬਣਵੰਤ ਨਾਨਕ ਬੁਲਹਾਰ ਵੰਜਾ ਪਾਰ ਬ੍ਰਹਮ ਪ੍ਰਾਣ ਉਧਾਰਾ ਸੁਣ ਸਖੀ ਸੁਹੇਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਪਾਵੇ ਕਿ ਨਿਮਖ ਪਲਕ ਨਾ ਤਿਆਗੀਏ ਗਏ ਕੰਠ ਲਾਈਏ ਨੈ ਲਜਾਈਏ ਚਰਨ ਰਾਜ ਮਨ ਪਾਗੀਏ ਭਗਤ ਅਠ ਗੌਰੀ ਪਾਏ ਮੋਹ ਅਨੰਤ ਕਤੂ ਨਾ ਧਾਵੇ ਬਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮ

ਸੁਣੀ ਮਹਾਮਜਿਤਰ ਚੰਚਲ ਅਨਕ ਭਾਵ ਦਿਖਾਵੇ ਉਹ ਢੀਠ ਮਿੱਠੀ ਮਨੇ ਲਾਗੇ ਨਾਮ ਲੈਣ ਨਾਵੇ ਗ੍ਰਹਿ ਬਣੇ ਤੀਰੇ ਬਰਤ ਪੂਜਾ ਬਾਟ ਕਾਟੇ ਜੋਹਣੀ ਨਾਨਕ ਪਿਅੰਪੇ ਦਇਆ ਧਾਰੋ ਮੈਂ ਨਾਮ ਅੰਦਲੇ ਟੋਹਣੀ ਮੋਹਿ ਨਾਥ ਪ੍ਰਿਯ ਨਾਥ ਜੋ ਜਾਨੋ ਤਿਉ ਰੱਖੋ ਚਤੁਰਾਈ ਮੋਹਿ ਨਾਹੇ ਦੀ ਜਾਵੋ ਕਹਿ ਮੁਖੋ ਕਹਿ ਨਹਿ ਚਤੁਰ ਸੁਗੁਰ ਸੁਜਾਨ ਬੇਤੀ ਮਹਿੰਦਰ ਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੇ ਤੈ ਰੱਖ ਤੂੰ ਜੈ ਜੈ ਜੰਪੈ ਸਗਲ ਜਾਂਕੋ ਕਰਣਾ ਪਤ ਕਰਣਾ ਪਤ ਗਤ ਕਿਨ ਲਖੋ ਨਾਨਕ ਪਿਅੰਪੇ ਸੇਵ ਸੇਵਕ ਜਿਉਂ ਜਾਨੋ ਤਿਉ ਮੋਹਿ ਰੱਖੋ ਮੋਹਿ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ ਮੋਹਿ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੀ ਆ ਪ੍ਰਾਣ ਪਤੇ ਲਾਡਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੇਤੇ।

ਗੁਣ ਗਾਵਤ ਗੋਬਿੰਦ ਕੈ ਸਭ ਇਛਪ ਜਾਮੀ ਰਾਮ ਨਾਨਕ ਉਧਰੇ ਜਪ ਹਰੇ ਸਭ ਹੂੰਕਾ ਸੁਆਮੀ ਰਾਮ ਰਸ ਭਿੰਡੜੈ ਸੁ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਪ੍ਰਾਪਿਗਤੀ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਮਰਤਰਾ ਸਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ ਬਲਾਵਲ ਕੀ ਵਾਰ ਮਹੱਲਾ ਚੌਥਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਤੁਮਾਰ ਪ੍ਰਭ ਗਾਵਿਆ ਕਰੁਨਾਥ ਬਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰਮਸਤਕ ਪੂਰਾ ਭਾਗ ਸਭ ਦਿਨ ਸਰੈਨ ਗੁਣੀ ਉਚਰੇ ਹਰ ਹਰ ਹਰ ਉਰਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਹਿੜੇ ਮਨ ਖਿੜਿਆ ਹਰਿਆ ਬਾਗ ਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚ ਰਾਗ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹਲਾ ਤੀਜਾ ਬਲਾਵਲ ਤਬੀ ਕੀਜੀਏ ਜਬ ਮੁਖ ਹੋਵੇ ਰਾਮ ਨਾਗ ਰਾਗਨਾਥ ਸ਼ਬਦ ਸੋਹਣੇ ਜਾਂ ਲਾਗੇ ਸਹਿ ਧਿਆਨ ਰਾਗਨਾਥ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਝੂਕੇ ਮਾਨੇ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪੇ ਅਗੰਮ ਹੈ ਸਭ ਤੁਧੇ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸੁਭਾਇਆ ਤੁਧੇ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਦਿਆਵੋ ਭਗਤੋ ਦਿਨਸ ਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਭਾਏ ਬਲਾਵਲ ਨਾ ਹੋਵੇ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਰ ਬ੍ਰਹਮ ਨਾ ਪਾਇਆ ਜਾਏ ਮਨਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨੇ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੋ ਤੁਮ ਪਿਆਰੇ ਹੋਏ ਕਸਿਉ ਲਿਬਲਾਏ ਜਨਮ ਮਰਨ ਤੋਂ ਕੱਟੀਏ ਸੱਜੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਥ ਹਰ ਸਭ ਕੋਈ ਹਰ ਕਹਿ ਵਸ ਭਗਤਾਂ ਕਹਿ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲਾ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚੇਤ ਕਰ ਤੁਹਾਡੇ ਅਪੜ ਕੋਈ ਨਾ ਸਕੇ ਸਭ ਝੱਖ ਝੱਖ ਪਵੈ ਝਾੜ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਤਾਂ ਬ੍ਰਹਮ ਬਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਭਾਏ ਜਿਨ ਕਹਿ ਹਿਰਦੇ ਅਰ ਵਸੇ ਹਉਮੈ ਰੋਗ ਗਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਅਰ ਸੱਚਾ ਸੇ ਨਾਮ ਰਹਿ ਲਿਵ ਲਾਏ ਮਹਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀਆਂ ਸ਼ਬਦ ਨਾ ਲੱਗੋ ਭਾਉ ਹਉਮੈ ਰੋਗ ਕਮਾਵਣਾ ਤਧੀਰਗ ਬਹੁ ਸੁਆਉ ਮਰਣ ਕਰਮ ਕਮਾਵਣੇ ਫਿਰ ਪਰਜੂਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤਿਆਈਐ ਜੇ ਵਸ

ਤਾਂ ਸਰਬ ਸੁਖ ਪਾਈਏ। ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਏ, ਜਿਸ ਪੂਰਬ ਹੋਵੇ ਲਿਖਿਆ ਸਵਰ ਗੁਣ ਗਾਈਏ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਭਰਾ ਮੇਲ ਮਿਲਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੈ ਤਿਹਾ ਫਲ ਪਾਏ। ਗੁਰ ਕਾ ਸਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਹਰ ਰਸ ਪੀ ਸੰਤੋਖ ਵਾ, ਸੱਚ ਵਸਿਆ ਮਨ ਆਏ। ਸੱਚ ਧਿਆਏ ਅਮਰਾ ਪਦ ਪਾਇਆ, ਅਨੰਦ ਸ਼ਬਦ ਵਜਾਏ। ਸਚੋ ਦਇ ਦਿਸ ਪਸਰਿਆ, ਗੁਰ ਕੈ ਸਹਿ

ਅੰਦਰ ਸੀਤਲ ਸਾਂਤ ਹੈ ਹਿਰਦੇ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੇ ਹਉਮੈ ਜਾਇ ਅਭਿਮਾਨ। ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰ ਆਪ ਸਿੱਖਦਾਰ ਹੈ, ਤਿਤਨੇ ਸਬਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਓਏ ਕਰੈ ਸਭ ਹਰ ਕੇ ਅਰਥ।

ਅੱਗੇ ਕਾਰ ਕਮਾਵਣ ਕੋ ਦੀਏ। ਹਰ ਸੇਵੈ ਕੀ ਐਸੀ ਵਡਿਆਈ ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਮਾਰ ਕਢੀਏ। ਹਰ ਹਰ ਕਿਰਪਾ ਲੋਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਸਲੋਕ ਮਹਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੇ। ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੇ। ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ। ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭਰਮ ਪਉ ਭਾਗੇ। ਮਹਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਭਾਇਆ। ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹਲਾ ਤੀਜਾ। ਮਨਮੁਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਔਰ ਧਾਰ। ਭਣਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹਉਮੈ ਮਲ ਜਾਈ। ਅੰਦਰ ਸੈਸਾ ਦੁਖ ਵਿਆਪੈ, ਸਿਰ ਧੰਦਾ ਨਿਤ ਮਾਰ। ਦੂਜੇ ਭਾਏ ਸੂਤੇ ਕਵੇ ਨਾ ਜਾਗੈ, ਮਾਇਆ ਮੋਹ ਪਿਆਰ। ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ, ਹੋ ਮਨਮੁਖ ਕਾ ਵਿਚਾਰ। ਹਰ ਨਾਮ ਨਾ ਪਾਇਆ ਬਿਰਥਾ ਜਨਮ, ਗਵਾਇਆ ਨਾਨਕ ਜਮ ਮਾਰ ਕਰੇ ਖੁਵਾਰ ਪੌੜੀ। ਜਿਸ ਨੂੰ ਹਰ ਭਗਤ ਸੱਚ ਬਖਸ਼ੀਅਨ, ਸੋ ਸੱਚਾ ਸਾਹੋ। ਤਿਸ ਕੀ ਮੋਹਤਾਜੀ ਲੋਕ ਕੱਢਦਾ, ਹੋਰ ਤੈ ਹੱਟ ਨਾ ਵੱਥ ਨਾ ਵੇਸਾਹ। ਭਗਤ ਜਨਾ ਕੋ ਸਨ ਮੁਖ, ਹੋਵੇ ਸਵਰ ਰਾਸ ਲਏ ਵਿਮੁਖ। ਭਸ ਪਾਹੋ ਹਰ

ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਖਟਿਆ ਹੋਰ ਸਭ ਜਗਤ ਪਰਮ ਭਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅੰਦਰ ਨਾਮ ਧਿਆਇਆ ਵਿਖਿਆ ਮੈਂ ਉਦਾਸ ਹਉਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜੁਨੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਨਿਵਲਾਇਆ

ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੁਨਿਆਸੀ ਭੁੱਲੇ ਵਿਣ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿੰਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਧੇ ਜਿਨ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਲਾਈਏ ਜਿਸ ਵਸ ਸਭ ਕਿਛ ਹੋਵੇ ਤਿਸੇ ਸਰੇ ਉਹ ਪ੍ਰਾਣੀ ਹੋ ਤਿਸ ਬਨਿਆਵਰਣਾ ਕੋ ਇਹ ਗੁਰਮੁਖੀ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੀਵਾਲੀਏ ਜੋ ਗੁਮਾਹੇ ਹੋਏ ਮੰਗਦੇ ਫਿਰੇ ਸਭ ਜਗਤ ਮਹਿ ਕੋਈ ਮੋਹ ਥੁੱਕ ਨਾ ਤਿੰਨ ਕੋ ਪਾਹੇ ਪੁਰਾਈ ਬਖੀਲੀ ਕਰੇ ਆਪਣੀ ਪ੍ਰਤੀਤ ਖੋਵਣ ਸਗਵਾ ਭੀ ਆਪ ਲਖਾਏ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨਾ ਆਵੇ।

ਨਾ ਹੈ। ਸਲੋਕ ਮਹਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਨਾਨਕ

ਕਿਸੇ ਨਾਲ ਨਾ ਜਾਏ ਵੰਡਾਇਆ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਤੇ ਧੁਰ ਲਿਖ ਪਾਇਆ,

ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲਈ। ਦੇਹੋ ਨਿਤ ਨਿਤ ਚੜੇ ਸਵਾਇਆ। ਸ਼ਲੋਕ ਮਹਲਾ ਤੀਜਾ। ਜਗਤ ਜਲੰਧਾਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਅਬਾਰ। ਸਤਿਗੁਰ ਸੁਖ ਵੇਖਾਲਿਆ ਸੱਚਾ

ਗੁਰ ਕੈ ਸ਼ਬਦ ਪਰ ਜਾਲੀਏ ਤਾਂ ਉਹ ਵਿੱਚੋਂ ਜਾਏ। ਤਨ ਮਨ ਹੋਵੇ ਉਜਲਾ ਨਾਮ ਸਿਮਨ ਆਏ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਧਰੋਂ ਹੁਕਮ ਬੁਝ ਨਿਸ਼ਾਨ, ਪੁੱਤੀ ਪਾਤੀ ਜਵਾਈ ਸਕੀ ਅਗਹੋਂ ਪਿੱਛੋਂ, ਟੋਲ ਡਿੱਠਾ ਲਾਹੇ ਉਹਨੂੰ ਸਭਨਾ ਕਾ ਅਭਿਮਾਨ। ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸ਼ੇ ਉਸ ਸਭ।

ਮਾਨ ਜਨ ਨਾਨਕ ਕੈ ਵਾਲੋ ਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਭਉਂਦੀ ਭਿੱਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਨ ਸਭਨਾ ਕਹੋ ਮਨੋ ਗੁਮਾਨੋ ਸਲੋਕ ਮਾਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਾਣ ਨਾਨਕੇ ਬਨ ਜਾਪੇ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋਏ ਪੌੜੀ ਪਾਰ ਬ੍ਰਹਮ ਦੇ ਆਲ ਸਾਗਰ ਤਾਰਿਆ ਗੁਰਪੂਰੇ ਮਿਹਰਵਾਨ ਪਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਸਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੇ ਉਰਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ

ਸਤੀ ਹਰ ਰਸ ਨਾ ਜਾਨਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚਹਿ ਰਚਾਨ ਦੁਇਟਾ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬਧੇ ਦੁਖ ਸੁਹਨ ਪੈ ਕਿਰਤ ਕੁਮਾਵਣੇ ਜਿਵ ਰਾਖੇ ਤਵੇ ਰਹਨ ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਨਤਾਣੇ ਤਿਸ ਸਾਸਗਰਾ ਸਦਾ ਮਨ ਵਸੇ ਜਮ ਜੋਹੇ ਨਾ ਸਕੇ ਤਿਸ ਹਿਰਦੇ ਹਰ ਨਾਮ ਰਸ ਕਵਲਾ ਸੇਵਕ ਤਿਸ

ਨਾ ਕਛੁ ਨਾ ਸੂਜੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਣੇ ਰਾਮ ਕਹਿਓ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ ਰਾਵ ਸੁਣੋ ਜੇਠਾਨੀ ਸੁਣੋ ਦਿਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੋਏ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਇਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਅਰਨਾਕਸ ਨਖ ਬਿਦਰਿਓ ਘਰ ਕਹਿ ਦੇਵ ਪਿੱਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਭਾਪ ਖੰਡਨ ਸੰਤੈ ਲੈ ਉਦਰਿਓ ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਭੂਪਤ ਸਭ ਦਿਵਸ

ਨਾ ਸਕੇ ਆਂਦਾ ਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਅਨਹਦ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਿਲਾਦਨ ਵਾਜਾ ਬਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹੋ ਅਭਿਮਾਨ ਟੇਡ ਪਗਰੀ ਰਾਉ ਅਮਰ ਜਾਨ ਸੰਚੀਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੈ ਨਿਵਾਜ ਸਾਜ ਹਮ ਕੀਏ ਤਿਸੇ ਬਿਸਾਰ ਅਵਰ ਲਗਰੀ ਸੰਦਕਾ ਤੋਏ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰੇ ਬੇਨਤੀ ਸੁਣੀਓ ਮਤ ਘਾਲੋ ਜਮ ਕੀ ਖਬਰੀ ਬਲਾਵਲ ਦੁਰਮਾਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਕੀ ਦੀਜੇ ਖੋਲ ਕਵਾਰਾ ਤੁਮ ਤਨ ਧਨੀ ਉਦਾਰ ਤਿਆਗੀ ਸਰਵਨ ਸੁਨੀਅਤ ਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਧਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾ ਤੇ ਚਾਰ ਪਦਾਰਥ ਦੇਤ ਨਾ ਬਾਰ ਬੁਲਾਵਲ ਟੰਡਾ ਮੁੰਦਰਾ ਖਿੰਥਾ ਉਦਾਰੀ ਭ੍ਰਮ ਕਹਿ ਭਾਏ ਭਵੇ ਭਿਖ ਤਾਰੀ ਆਸਨ ਪਵਨ ਦੂਰ ਕਰ ਬਬਰੇ ਛੋੜ ਕਪਟ ਨਿਤ ਹਰ ਭੱਜ ਬਬਰੇ ਰਾਉ ਜੈ ਤੂੰ ਜਾਚੇ ਸੋਤਰੈ ਭਵਨ ਭੋਗੀ ਕਹਿ ਕਬੀਰ ਕੈਸੋ ਜਗ ਜੋਗੀ ਬੁਲਾਵਲ

ਤ੍ਰਿਗ ਧਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਬਲਾਵਲ ਸਰੀਰ ਸਰੋਵਰ ਪੀਤਰ ਆਚੇ ਕਮਲ ਅਨੂਪ ਪਰਮ ਜੋਤ ਪਰ ਖੋਤ ਮੋ ਜਾਂ ਕੇ ਰੇਖ ਨਾ ਰੂਪ ਰੇ ਮਨ ਹਰ ਭਜ ਭਰਮ ਤਜੋ ਜਗ ਜੀਵਨ ਰਾਮ ਰਾਮ ਆਵਤ ਕਛੂ ਨਾ ਦਿਸਈ ਨਾ ਦਿਸੈ ਜਾਤ ਜੈ ਪੁਜੈ ਬਿਨ ਸਹਿ ਤਹੀਂ ਜੈਸੇ ਪ੍ਰੁਣ ਪਾਤ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮਨ ਮੁਰਾਰ ਬੁਲਾਵਲ ਜਨਮ ਮਰਨ ਕਾ ਭਰਮ ਗਇਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਹਿਬ

ਘਟ ਜਾਗੀ। ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਆਪ ਆਪ ਤੇ ਜਾਣਿਆ ਤੇ ਸਮਾਨਾ ਕਉ ਕਬੀਰਾ ਅਬ ਜਾਣਿਆ ਗੋਬਿੰਦ ਮਨ ਮਾਨਾ ਬਲਾਵਲ ਚਰਨ ਕਮਲ ਜਾਂ ਕਿਰ ਦੇ ਵਸੇ ਸੋ ਜਨ ਕਿਉਂ ਡੋਲੇ ਦੇਵ ਮਨ ਸਭ ਸੁਖ ਨਉ ਨਿਧ ਤਾਂ ਕੇ ਸਹਿਜ ਸਹਿਜ ਜਸ ਬੋਲੇ ਦੇਵਰਾ।

ਵਾਹਿਆ ਕਛ ਨਾ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤ ਮੈਂ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ। ਜੇ ਕਿਛ ਆਸ ਅਵਰ ਕਰੇ ਪ੍ਰਮਿਰਤੀ ਮਤ ਤੂੰ ਜਾਣੇ ਤੇਰਾ ਤੇਰੇ ਕਿਤੇ ਕੰਮ ਆਈ। ਹੇ ਆਸ ਪ੍ਰਮਿਰਤੀ ਬਹਾਦੂ ਜਾਇ ਖਿਨ ਮੈਂ ਝੂਠ ਬਿਨ ਸਵਜਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇਂ ਤੈਸੀ ਕੋ ਆਸ ਕਰਾਈ।

ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ ਚਿਤ ਦਿਨ ਉਨਕਾ ਸੁਆਉ ਨਾ ਹੋਵੇ ਤਿਤ ਦਿਨ ਨੇੜੇ ਐ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਾਰੇ ਦੁੱਖ ਸੁਖਾਸਾ

ਚਿਤ ਚਿਤ ਆਸਾ ਜੇ ਨਾਨਕੇ ਅੰਦਰ ਨਾਮ ਜਪਵਰ ਸੰਤੋ ਹਰ ਇਹੋ ਛੂਟਣ ਕਾ ਸਾਚਾ ਪ੍ਰਭਾਸਾ ਗੁਣ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰਬਉ ਜਲਤਾ ਗੁਰ ਸੱਸ ਦੇਖੇ ਲਏ ਜਾਏ ਸਭ ਤਪਨਾ ਮੇਰੇ ਮਨ ਅਣਦਿਨ ਧਿਆਏ ਨਾਮ ਹਰਿ ਜਪਣਾ ਜਹਾਂ ਕਹਾਂ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਾਵ ਜਾ ਮੈਂ ਸਭ ਨਿਧਾਨ ਸੁਵਰ ਜਪ ਮਨ ਮੇਰੇ ਗੁਰਮੁਖ ਖੋਜ ਲਓ ਹਰ ਰਤਨਾ ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰਿ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਓਈ ਉੱਤਮ ਸੰਤ ਭਇਓ ਵੱਡ ਵੱਡਣਾ ਤਿਸ ਜਨ ਕੀ ਵਡਿਆਈ ਹਰਿ ਆਪ ਵਧਾਈ ਹੋ ਘਟੇ ਨਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਤੇ ਆਏ ਨਿਤ ਕਰ ਜੁਰਣਾ ਜਨ ਨਾਨਕ ਕੁਵਰ ਦਾਨ ਇੱਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹੇ ਚਰਣਾ ਗੋਂਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਮੁਰਾਬ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਓ ਦੂਜਾ ਜਾਣ ਹਰਿ ਅਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਭਜ ਪ੍ਰਵਾਨ

ਤੇਰੇ ਸਭ ਬਿਣ ਸਜਾਏ ਜਿਉ ਰੰਗ ਕੁਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜੇ ਤਰ ਦਰਗੇ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਣ ਚਾਰਸ ਰਾਮ ਹੈ ਜੋ ਅਰ ਧਿਆਵੇ ਸੋ ਪਰ

ਸਭ ਦੂਰ ਰੱਖ ਲਈਏ। ਮੇਰੇ ਮਨ ਹਰ ਜਪ ਹਰ ਨਿਤ ਪੜੀਏ, ਹਰ ਬਿਨ ਕੁਮਾਰ ਜੀ ਵਾਲ ਨਾ ਸਾਕੇ, ਤਾਂ ਮੇਰੇ ਮਨ ਕਾਇਤ ਕੜੀਆਏ ਰਹਾ। ਹਰ ਪ੍ਰਪੰਚ ਕੀਆ ਸਭ ਕਰਤੇ ਵਿੱਚ ਆਪੇ, ਆਪਣੀ ਜੋਤ ਧਰੀਏ ਹਰ ਏਕੋ ਬੋਲੇ, ਹਰ ਏਕ ਬੁਲਾਵੇ ਗੁਰਪੂਰੇ, ਹਰ ਏਕ ਦਿਖੀਏ ਦਿਖੀਆਏ। ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋਰਈ ਚੋਰਈ ਹੈ, ਅਗਨੇ ਕਪਟ ਸੇਵਾ ਕੀ ਜੇ ਮੇਰ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈਏ। ਜਿਸ ਦੇ ਵਸ ਸਭ ਕਿਛ ਸੋ ਸਭ ਦੂ ਵੱਡਾ, ਸੋ ਮੇਰੇ ਮਨ ਸਦਾ ਧਿਆਈਏ। ਜਨ ਨਾਨਕ ਸਵਰ ਨਾਲ ਹੈ ਤੇਰੇ ਹਰ ਸਦਾ ਧਿਆਏ, ਤੂੰ ਤੁਧ ਲਏ ਛਡਈਏ। ਗੁਣ ਮਹੱਲਾ ਚੌਥਾ।

ਸਰੀਰ ਛੱਕਾ ਇੱਕ ਰਾਗ ਗੌਂਡ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾਰਾ ਸੁਣਤੋ ਕਰਤਾ ਪੇਖਤ ਕਰਤਾ ਦ੍ਰਿਟੋ ਕਰਤਾ ਦ੍ਰਿਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਪਤੋ ਕਰਤਾ ਭਗਤੋ ਕਰਤਾ ਬੂਜਿਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗ

ਚੇਤਾ ਗੁਰ ਸੰਗ ਧਿਆਨ ਰਾਵ। ਨਮੋ ਮਹਾਰੇ ਜੀ ਕੀ ਰਾਸ, ਨਮੋ ਸੰਗੀ ਜਤ ਕਤ ਜਾਤ, ਨਮੋ ਹੀ ਮਨ ਲਾਗਾ ਮੀਠਾ, ਜਲ ਥਲ ਸਭ ਮੈਂ ਨਾਮੋ ਡੀਠਾ, ਨਾਮੇ ਦਰਗਹਿ ਮੁਖੀ ਉਜਲੇ, ਨਾਮੇ ਸਗਲੇ ਕੁਲ ਉਧਰੇ।

ਅੰਗ ਜਨ ਰਹੇ ਅਕਾਏ ਨਾਨਕ ਤਿੰਨ ਜਨ ਲਾਗੇ ਪਾਏ ਗੁਣ ਮਹਲਾ ਪੰਜਵਾਂ ਜਾਂ ਕੇ ਸੰਗ ਹੁਮਨ ਨਿਰਮਲ ਜਾਂ ਕੇ ਸੰਗ ਹਰ ਹਰ ਸਿਮਰਨ ਜਾਂ ਕੇ ਸਿੰਘ ਸੰਗ ਨਿਕਿਲ ਵਿਖੋਏ ਨਾਸ

ਕੇ ਨਾਮੇ ਉਦਾਰ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਧਾਨ ਨਿਰੰਜਨ ਦਿਓ ਪਾਰ ਬ੍ਰਹਮ ਜਪ ਭੈ ਕਿਰਪਾਲ ਤਾ ਪੇਟੇ ਗੁਰਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰ ਨਾਏ ਗੁਣ ਮਹਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਰਾਉ ਭੁੱਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾ

ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਗਤ ਨਾ ਪਾਈਏ ਭਾਈ, ਗੁਣ ਮਹਲਾ

ਸਾਹਿਬ ਗੁਰ ਚਰਣੀ ਜਾਂ ਕਾ ਮਨ ਲਾਗੇ ਦੁਖ ਦਰਦ ਭਰਮ ਤਾਂ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਣ ਗੁਰੂ ਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵ ਕੀ ਪੂਰਨ ਘਾਲ

ਗੁਰੂ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਵ ਅਲਖ ਅਪਿਉ ਸਰਬ ਪੂਜ ਚਰਨ ਗੁਰ ਸੇਉ ਗੁਰ ਬਿਨ ਅਵਰਨਾਈ ਮੈਂ ਥਾਉ ਅਣਦਨ ਜਪੋ ਗੁਰੂ ਗੁਰ ਨਾਉਰਾ ਗੁਰੂ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੁ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਧ ਤਾਰੇ ਪਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਵਡਭਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੇ ਕੋਏ ਗੁਰੂ ਨਾਨਕ ਨਾਨਕ ਕਰ ਸੋਏ ਗੁਣ ਮਹਲਾ ਪੰਜਵਾਂ ਰਾਮ ਰਾਮ ਸ਼ੰਕਰ ਬਿਵਾ ਰਾਮ ਰਾਮ ਰਾਮ ਪ੍ਰਾਣੀ ਉਦਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਿਓ।

ਸਾਧ ਜਨਾ ਪਗ ਮਲ ਮਲ ਧੋਹੈ ਪੰਚ ਭੂ ਪੰਚ ਭੂਤ ਜਣੇ ਇਕ ਮਾਏ ਉਤ ਭੁਜ ਖੇਲ ਕਰਤ ਉਤ ਭੁਜ ਖੇਲ ਕਰ ਜਗਤ ਵਿਹਾਏ ਤੀਨ ਗੁਣਾ ਕੈ ਸੰਗ ਰਚ ਰਸੇ ਉਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾ।

ਤੇ ਤਿਸ ਕੇ ਸੇਜਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੁਣ ਮਹਲਾ ਪੰਜਵਾ ਕਾਲ ਕਲੇਸ਼ ਮਿਟੇ ਅਰਨਾਏ ਦੁਗਮਣ ਸੁਕੀਨੋ ਠਾਉ ਜਬ ਜਬ ਅੰਮ੍ਰਿਤ ਨਾਮ ਗਾਏ ਸੰਤ ਪ੍ਰਸਾਦ ਸਬਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਾ ਗੁਰ ਕੇ ਚਰਨ ਹਿਰਦੇ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨ ਮਰਨ ਸਾ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿ ਸਮਾ ਥਾਨ ਥਨੰਤਰ ਏਕੋ ਸਵਾਮੀ ਸਗਲ ਕਟਾ ਕਹਿ ਅੰਤਰ ਜਾਮੀ ਕਰ ਕਿਰਪਾ ਜਨ ਕੋ ਮਤ ਦੇ ਆੜ ਪੈਰ ਪ੍ਰਭ ਕਾ ਨਾਉ ਲੇ ਜਾਂ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਸਤਰੀਏ ਗੁਣ ਮਹਲਾ

ਆਈ ਘੜ ਘੜ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾਹਲਤ ਪਲਤ ਸੁਵਾਰੀ ਪਤਤ ਪਾਵਣ ਪ੍ਰਭ ਬਿਰਧ ਤੁਮਾਰੀ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਏ ਭਗਵੰਤ।

ਏਕੋ ਬਹੁਤ ਕਰੇ ਹੰਕਾਰ ਉਹ ਖਿੰਨ ਮੈਂ ਰੁਲਤਾ ਖਾਕੂ ਨਾਲ ਹੈਪੀ ਸਾਚਾ ਹੋਵਨਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਾਣੇ ਆਧਾਰ ਗੁਣ ਮਹੱਲਾ ਪੰਜਵਾਂ।

ਜੀਓ ਦੀਨ ਰੇ। ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡ ਸਹਿਜ ਹੋਏ ਸੋ ਹੋਏ ਰੇ। ਰਾਗ ਗੁਣ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਮਿਲਾ ਕਰ ਡਾਰਿਓ ਅਸਤੀ ਕਰੂਪ ਕਰੋਪ ਮੂੰਡ ਮੈਂ ਮਾਰਿਓ ਅਸਤ।

ਸਤਨੇ ਸੂਤੀ ਸਾਧੂ ਕੈ ਠਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਅਤ ਸੁੰਦਰੀ ਪੱਗ ਨਿਵਲ ਸ਼ਨਕ ਸ਼ਨਹਰੀ ਜਾਉ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉੱਠ ਨੰਗੈ ਸੁਹਾਗਣ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਬਿਸਨ ਮਹੇਸਰ ਬੇਦੇ ਬਡੇ ਭੂਪਤ ਰਾਜੇ ਹੈ ਛੇਦੇ ਸੁਹਾਗਣ ਉਰਵਾਰ ਨ ਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੂੰਡ ਜੈਸੇ ਮੰਦਰ ਮਹਿ ਬਲ ਹਰ ਨਾ ਠਹਾਰ ਨਾ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ

ਚਤੁਰ ਪੜਤਾ ਸਗਲ ਧਰਮ ਇਛਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਖਤ ਸੁਬਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ।

ਅੰਤੇ ਹੋਏ ਸੁਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਵਾਰ ਸੁਆਮੀ ਅੰਧਕੂ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਾ ਜੈ ਭੀਤਰ ਘਟ ਭੀਤਰ ਬਸਿਆ ਬਾਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਈ ਆਪੇ ਨੇੜੇ ਆਪੇ ਦੂਰ ਆਪੇ ਸਰਬਰਿਆ ਭਰਪੂਰ ਸਤਿਗੁਰ ਮਿਲੇ ਅੰਧੀਰਾ ਜਾਏ ਜੈ ਦੇਖਾਂ ਤੈ ਰਿਆ ਸਮਾਏ ਅੰਤਰ ਸਹਿਸਾ ਬਾਰ ਮਾਇਆ ਨੈਣੀ।

ਅਗਲੀ ਮਹੱਲਾ ਪਹਿਲਾ। ਜਿਤ ਦਰ ਵਸੇ ਕਵਨ ਦਰ ਕਹੀਏ, ਦਰਾ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾ ਉਦਾਸੀ, ਸੋ ਦਰ ਕੋਈ ਆਏ ਕਹੇ, ਕਿਨ ਬਿਦ ਸਾਗਰ ਤਰੀਏ।

ਆਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੈ ਸਿੱਧ ਸਾਧ ਕਰ ਜੋਗੀ ਜੰਗਮਾ ਪੀਰ ਪੁਰਸ ਬਹੁ ਤੇਰੇ ਸਿਜੇ ਤਿੰਨ ਮਿਲਾ ਤਾਂ ਕੀਰਤ ਆਖਾ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕਿਰਤ ਸੰਗੀ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਾਮ ਕਿਆ ਕਰੇ ਰਾਮ ਕਲੀ ਮਹਲਾ ਪਹਿਲਾ ਸੁਣ ਵਾਸ਼ੰਦਰਾ ਨਾਨਕ ਬੋਲੇ ਬਸ ਬਸ ਗਤ ਪੰਚ ਕਰੇ ਨੇ ਡੋਲੇ ਐਸੀ ਜੁਗਤ ਜਾ ਜੋਗ ਕਉ ਪਾਲੇ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋ ਅਦੂਤ ਐਸੀ ਮਤ ਪਾਵੇ ਅਨਸ ਸੋਨਾ ਸੁਮਾਧ ਸੁਮਾਵੀ ਰਾਓ ਵਿਖਿਆ ਪਾਏ ਭਗਤ ਪੈ ਚੱਲੇ ਹੋਵੈ ਸੋ ਤ੍ਰਿਪਤ ਸੰਤੋਖਿ ਅਮੁੱਲੈ ਧਿਆਨ ਰੂਪ ਆਸਨ ਪਾਵੇ ਸੱਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਨ ਮਾਸ਼ੰਦਰਾ ਉਦੂ ਨਿਸਾਨੀ ਆਸਾ ਮੈਂ ਨਿਰਾਸ ਵਿਲਾਵੇ ਨੇ ਚੋ ਨਾਨਕ ਕਰਤੇ ਪਾਏ ਆਸਾ ਮੈਂ ਨਿਰਾਸ ਵਿਲਾਏ ਨੇ ਚੋ ਨਾਨਕ ਕਰਤੇ ਪਾਏ ਵਰਨਦ ਨਾਨਕ ਹੁਕਮ ਸੁਨਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਸ਼ਾ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਾਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨੇਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ ਓ ਤੁਝ ਕੋ ਬਲਹਾਰਿਆ ਰਾਮ ਸਿੱਧ ਸਾਧਕ ਜੋਗੀ ਅਰ ਜੰਗਮ ਇਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਜਿਤ ਤੇ ਸਵਾਮੀ ਅੱਖਰ ਜਿਨ ਕੋ ਆਇਆ ਜਪ ਤਵ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸਬਦ ਨਿਵੇ

ਸੋਝੀ ਪਾਏ ਰਾਹ ਅੱਛੀ ਮਿੱਟੀ ਸੋਝੀ ਹੋਏ ਤਾਂ ਕਾਕੀਆ ਮਾਨੇ ਸੋਏ ਕਰਨੀ ਤੇ ਕਰ ਕਾ ਚੱਕ ਕਰਨੀ ਤੇ ਕਰ ਚੱਕੋ ਢਾਲ ਇੱਥੇ ਉੱਥੇ ਨਵੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਬਰਲਾ ਬੂਝੇ ਕੋਏ ਤਤ ਤਿਤ ਘੱਟ ਦੀਵਾ ਨਿੱਚ ਲੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਓ ਨਾ ਵੱਡਾ ਹੋਏ ਜਾਪੇ ਜਿਉ ਸਿੰਘਾਸਨ ਸੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਪਾਈਏ ਨਿਰਤ ਨਾ ਪਾਈਏ ਗੁਣੀ ਸਹੰਸਾ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਰੰਗਤ ਹੋਏ ਰਾਮਕਲੀ ਮਹੱਲਾ ਪਹਿਲਾ ਤੁਦਨੋ ਨਿਮਨ ਮੰਨਣ ਤੇਰਾ ਨਾ ਹੋ ਸੱਚ ਭੇਟ ਬੈਸਨ ਕੋ ਥਾਓ ਸਸੰਤੁਕ ਹੋਵੇ ਅਰਦਾਸ ਤਾਂ ਸੁਣ ਸਤ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸਾ ਐਸੀ ਦਰਗੇ ਸਾਚਾ ਸੋਏ ਰਾਹ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵੈ ਮੰਗਤ ਜਨ ਜਾ ਚਾਓ ਭਾਂਡੇ ਭਾਓ ਪਵੈ ਭਾਂਡੇ ਭਾਓ ਪਵੈ ਤੇ ਆਏ ਧੁਰ ਤੈ ਛੋਡੀ ਕੀਮਤ ਪਾਏ

ਆਪੇ ਤਤ ਪਛਾਣੇ। ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਗਤਾ ਪਰਮ ਗਤ ਹੋਈ ਰਾਵ। ਦਿਨ ਮੈਂ ਰਹਿਣ ਰਹਿਣ ਮੈਂ ਦਿਨੀਆ ਰਹਿ, ਉਸਨ ਸੀਤ ਬੇਦਸੋਈ, ਤਾਂ ਕਿ ਗਾਤਮਿਤ ਅਵਰ ਨਾ ਜਾਣੇ, ਗੁਰਬਿਨ ਸਮਝ ਨਾ ਹੋਈ।

ਮਨੁਆ ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ। ਰਾਮ ਕਲੀ ਮਾਰਲਾ ਪਹਿਲਾ, ਜਾਨ ਪ੍ਰਭ ਕਿਰਪਾ ਧਾਰੀ, ਤਾਂ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਗੁਰ ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭ ਭਾਵੇ, ਅਨਸ ਭਗਤ ਕਦੇ ਰਾਤੀ ਲਾ ਛੋੜ, ਡਰ ਕੇ ਗੁਣ ਗਾਵੇ ਰਾਉ। ਧੁਨ ਬਾਜੇ ਅਨਹਦ ਘੋਰਾ, ਮਨ ਮਾਨਿਆ ਹਰ ਰਸ ਮੋਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤੈ ਤੀਰਥ ਵਰਤ ਤਾਪ ਸਾਰੇ, ਗੁਰ ਮਿਲਿਆ ਨਿਸਤਾਰੇ, ਜੇ ਆਪ ਗਿਆ ਪਉ ਭਾਗਾ, ਗੁਰ ਚਰਣੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਹੋ ਨਾਨਕ ਸ਼ਬਦ ਮਿਲਾਇਆ। ਰਾਮ ਕਲੀ ਮਹਲਾ ਪਹਿਲਾ, ਸ਼ਾਦਨ ਭੋਜਨ ਮੰਗਤ ਮਾ ਭਾਗੇ, ਖੁਦਿਆ ਦੁਇਟ ਜਲੇ ਦੁਖ ਆਗੇ, ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮਤ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਇਕ ਦ੍ਰਿਟੇ ਕੋ ਕਰ ਦੇਖਿਆ, ਭੀਖਿਆ ਭਾਏ ਸ਼ਬਦ ਤ੍ਰਿਪਤਾ ਸੇਰਾ।

ਕਰਣਾ ਜਸੋ ਗਾਬਿਓਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੇ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿ ਯੁਗ ਸੱਚ ਕਹੇ ਸਭ ਕੋਈ ਕਰ ਕਰ ਭਗਤ।

ਗੁਰਮੁਖ ਬੂਜੈ ਸੋਜੀ ਹੋਈ, ਅੰਤਰ ਨਾਮ ਵਸੇ ਸੁਖ ਹੋਈ, ਦੁਆਪਰ ਦੂਜੇ ਦੁਬਦਾ ਹੋਏ, ਭਰਮ ਪਲਾਨੇ ਜਾਣੇ ਦੋਏ, ਦੁਆਪਰ ਧਰਮ ਦੁਏ ਪੈਰ ਰਖਾਏ, ਗੁਰਮੁਖੋ ਵੇਤਾ ਨਾਮ ਦ੍ਰਿੜਾਏ, ਕਲਯੁਗ ਧਰਮ ਕਲਾਇਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰੂ ਭੇਟੇ ਨਾਮ ਉਦਾਰ, ਸਭ ਯੁਗ ਮੈਂ ਸਾਚਾ ਏਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਬਿਰਲਾ ਬੂਜੇ ਕੋਈ, ਰਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ, ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਏਕੋ ਅੰਕਾਰ, ਸਤਿਗੁਰ ਪ੍ਰਸਾਦ।

ਭਾਵੇ ਗੁਰਮੁਖ ਭਗਤ ਕਰੋ ਸਾਧ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮ ਸਮਾਣੀ ਰਾਉ ਹੀਰਾ ਰਤਨ ਜਿਵੇ ਹਰਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵਟ ਭਾਗ ਹੋਵੇ ਵੱਡ ਮਸਤਕ ਤਿੰਨ ਗੁਰਮਤਿ ਕੱਢ ਕੱਢ ਲਿਆ ਰਤਨ।

ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ। ਰਾਮ ਜਨਾ ਰਾਮ ਜਨਾ ਮਿਲ ਭਇਆ ਨੰਦਾ, ਹਰ ਨੀਕੀ ਕਥਾ ਸੁਣਾਏ। ਦੁਰਮਤ ਮੈਲ ਗਈ ਸਭ ਨਿਕਲ ਆਏ, ਸੰਤ ਸੰਗ ਮਿਲ ਬੁੱਧ ਸਤ ਸੰਗ ਮਿਲ ਬੁੱਧ ਪਾਏ।

ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵਟ ਭਾਗੀ, ਰਿੱਧ ਮਨ ਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰਹਿ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ।

0: ਜਨ ਮਿਲਦਿਆਂ ਢਿੱਲ ਨਾ ਲਾਈਏ।
1: ਜਨ ਅੰਮ੍ਰਿਤ ਕੁੰਡ ਸਰ ਨਿਕ ਵੜ ਭਾਗੇ ਤੇ ਤਨਾ ਭਾਈਏ ਵੜ ਮੇਰੇ ਜਨ ਨਾ ਭਾਈਏ ਰਾਮੋ ਕੋ ਹਰ ਜਨ ਕਰ ਲਾਈਏ ਹੋ ਪਾਣੀ ਪੱਖਾ ਪੀਸੋ ਸੰਤ ਆਗੈ ਪਗ ਮਲ ਮਲ ਧੂਰ ਮੁਖ ਲਾਈਏ ਰਹਾਉ ਹਰ ਜਾਨਾ ਵਾਡੇ ਵੱਡੇ ਵੱਡੇ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇ ਵਡਿਆਵਰ ਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸਰਣ ਪਰੇ ਤਿੰਨ ਪਾਇਆ ਮੇਰ ਠਾਕੁਰ ਲਾਜ ਰਖਾਈਐ ਕਿ ਆਪਣੇ ਸੁਆਏ ਆਏ ਬਹੇ ਗੁਰ ਆਗੈ ਜੋ ਬਗਲ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜੈ ਕਰੰਗ ਬਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮਗਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰ ਪ੍ਰੀਤਮ ਪ੍ਰਾਣ ਹਰ ਰਾਇਆ ਹਾਮ ਚੇਰੀ ਹੋਏ ਲੱਗੇ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨਿਆਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹੋ ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ ਧਨ ਧਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਵਰਨ ਕੋਈ ਸੁਜੈ ਬੂਜੈ ਮਨ ਹਰ ਜਪ ਜਪੋ ਜਪਾਇਆ ਨਾ ਮੀਣ ਫਿਰੇ ਸੁਨਗਟੇ ਤਿੰਨ ਕਸ ਕਸ ਨਕ ਵਡਾਇਆ ਮੈਂ ਮੋਹ ਕੋ ਜਗ ਜੀਵ ਨੇ ਜੀਵਾ ਲੈ ਸਵਾਮੀ ਹਿਰਦੇ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮੇਲ ਸਤਿਗੁਰ ਨਾਮ ਧਿਆਇਆ ਰਾਮਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲੇ ਹਰਿਉਰ ਧਾਰੇ ਜੀ ਦਾਨ ਗੁਰਪੁਰ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਗੁਰਮੁਖ ਕਥਾ ਸੁਣੀ ਮਨ ਭਾਈ ਧਨ ਧਨ ਵੱਡ ਭਾਗ ਹਮਾਰੇ ਰਾਉ ਕੋਟ ਕੋਟ ਤੇ ਤੀਸ ਧਿਆਵੇ ਹਿਤਾ ਕਾ ਅੰਤ ਨਾ ਪਾਵੇ ਪਾਰੇ ਹਿਰਦਾ ਕਮ ਕਾਮ ਨੀ ਮੰਗ ਹਿਰਦ ਮੰਗ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰਖੋਰ ਧਾਰੇ ਜੇ ਵੜ ਭਾਗ ਹੋਵੇ ਤਾਂ ਜਪੀਐ ਹਰ ਭਉਜਲ ਪਾਰੇ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਗ ਕੰਟ ਜਨ ਧਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਵਰਗ ਹਰ ਪ੍ਰਤ ਪਾਰੇ ਰਾਗ ਰਾਮ ਗਲੀ ਮਹੱਲਾ ਪੰਜਵਾਂ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਮਗੁਣ ਨਾ ਵਿਚਾਰੋ ਕੋਈ ਮਾਟੀ ਗਾ ਗਿਆ ਧੋਪੈ ਸਵਾਮੀ ਮਾਨਸ ਕੇ ਗਤ ਏਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ